ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਜੀ। ਅੱਜ ਉਹਨਾਂ ਦੇ ਸੰਗਤਾਂ ਨੇ ਪਰਿਵਾਰ ਨੇ ਅੰਤਮ ਸੰਸਕਾਰ ਕੀਤੇ ਹਨ, ਉਪਰੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਲਵਾਈ ਹੈ ਜੋ

ਵਿੱਚ ਬੇਅੰਤ ਸੰਗਤਾਂ ਨੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤੇ ਫੁਲਫੇ ਢਾਵਾਂ ਪ੍ਰਵਾਨ ਕਰਨੀਆਂ। ਆਪ ਜੀ ਨੂੰ ਪਸਾਕੇ ਹਾਜ਼ਰ ਕੀਤੇ ਅੰਗੀਕਾਰ ਕਰਨੇ। ਸਭ ਦੇ ਲੋਕ ਪਰਲੋਕ ਵਿੱਚ ਪੜਦੇ ਖਜ਼ਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨਾ ਮਿਲਿਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ੍ਰੀ ਖੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗ ਵਾਸੀ ਬਾਪੂ ਤਾਰਾ ਸਿੰਘ ਜੀ ਗਿੱਲ, ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ, ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਜਿਹੜਾ ਵਿਛੋੜੇ ਦਾ ਦੁੱਖ ਹੁੰਦਾ ਹੈ ਪਰਿਵਾਰ ਲਈ ਬਹੁਤ ਔਖੀ ਘੜੀ ਹੈ, ਅਤੇ ਜਿੰਨਾ ਕਿਸੇ ਨੂੰ ਮੋਹ ਹੁੰਦਾ ਹੈ ਉਨਾ ਦੁੱਖ ਹੁੰਦਾ ਹੈ। ਬਾਪੂ ਜੀ ਹੁਣੇ ਪਹਿਲਾਂ ਇਸ ਗੁਰੂ ਘਰ ਦੇ ਵਿੱਚ ਵੀ ਸੁਪਰੀਮ ਕੌਂਸਲ ਦੇ ਮੈਂਬਰ ਰਹਿ ਕੇ ਸੇਵਾ ਕਰ ਚੁੱਕੇ ਨੇ, ਅਤੇ ਉਹਨਾਂ ਦੀ ਦੇਸ਼ ਪ੍ਰਤੀ ਅਤੇ ਕੌਮ ਪ੍ਰਤੀ ਜੋ ਸੇਵਾ ਹੈ ਸਾਨੂੰ ਹਮੇਸ਼ਾ ਯਾਦ ਰਹੇਗੀ। ਮੈਂ ਹੁਣ ਆਪ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ, ਅਤੇ ਸਤਿਕਾਰਯੋਗ ਪਾਠੀ ਸਿੰਘ, ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਫਿਨਰਲ ਹੋਮ 'ਚ ਜਾ ਕੇ ਵੀ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ, ਅਤੇ ਇੱਥੇ ਵੀ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਖਦੇਵ ਸਿੰਘ ਜੀ ਹੁਣਾਂ ਨੇ ਭੋਗ ਪਾਏ ਨੇ, ਅਤੇ ਭੋਗ ਤੋਂ ਬਾਅਦ ਬੜਾ ਹੀ ਬਰਾਗਮਈ ਕੀਰਤਨ ਹੋਇਆ। ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ, ਅਤੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਜਜਾਰ ਸਿੰਘ ਜੀ ਨੇ ਬੜਾ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਕਾਰਯੋਗ ਸਵਰਗਵਾਸੀ ਬਾਪੂ ਤਾਰਾ ਸਿੰਘ ਜੀ ਗਿੱਲ, ਪਿੱਛੇ ਉਹਨਾਂ ਦੇ ਜੀਵਨ ਸਾਥੀ ਮਾਤਾ ਹਰਬੰਸ ਕੌਰ ਗਿੱਲ, ਅਤੇ ਉਹਨਾਂ ਦੀਆਂ ਚਾਰ ਧੀ ਰਾਣੀਆਂ ਭੈਣ ਜੀ ਪਰਮਜੀਤ ਕੌਰ ਸੰਦਰ, ਅਤੇ ਉਹਨਾਂ ਦੇ ਦਮਾਦ ਸਰਦਾਰ ਮਨਦੀਪ ਸਿੰਘ ਸੰਦਰ, ਭੈਣ ਜੀ ਕਮਲਜੀਤ ਕੌਰ ਮਾਨ, ਅਤੇ ਸਰਦਾਰ ਭੁਪਿੰਦਰ ਸਿੰਘ ਮਾਨ, ਅਤੇ ਭੈਣ ਜੀ ਸੁਖਵਿੰਦਰ ਕੌਰ ਸੰਦਰ, ਅਤੇ ਉਹਨਾਂ ਦੇ ਦਮਾਦ ਸਰਦਾਰ ਗੁਰਮੀਤ ਸਿੰਘ ਸੰਦਰ, ਭੈਣ ਜੀ ਸਤਿੰਦਰ ਕੌਰ ਮਾਨ, ਅਤੇ ਸਤਿਕਾਰਯੋਗ ਉਹਨਾਂ ਦੇ ਦਮਾਦ ਹਰਜਿੰਦਰ ਸਿੰਘ ਜੀ ਮਾਨ, ਇਸੇ ਤਰ੍ਹਾਂ ਤਿੰਨ ਉਹਨਾਂ ਦੇ ਸਪੁੱਤਰ ਸਰਦਾਰ ਸਰਜੀਤ ਸਿੰਘ ਗਿੱਲ, ਅਤੇ ਉਹਨਾਂ ਦੀ ਨੌਂ ਰਾਣੀ ਜੱਸੀ ਕੌਰ ਗਿੱਲ, ਬਲਜੀਤ ਸਿੰਘ ਗਿੱਲ, ਅਤੇ ਸਿਮਰਦੀਪ ਕੌਰ ਗਿੱਲ, ਛੋਟਾ ਸਪੁੱਤਰ ਸਰਦਾਰ ਰਣਜੀਤ ਸਿੰਘ ਗਿੱਲ, ਅਤੇ ਨੌਂ ਰਾਣੀ ਜਗਦੀਪ ਕੌਰ ਗਿੱਲ, ਅਤੇ ਉਹਨਾਂ ਦਾ ਵੱਡਾ ਪਰਿਵਾਰ ਬਾਪੂ ਜੀ ਹੁਣੀ ਉਹਨਾਂ ਦੇ ਗ੍ਰੈਂਡ ਚਿਲਡਰਨ, ਗ੍ਰੇਟ ਗ੍ਰੈਂਡ ਚਿਲਡਰਨ, ਕਾਫੀ ਵੱਡਾ ਪਰਿਵਾਰ ਜਿਹੜਾ ਉਹ ਛੱਡ ਕੇ ਗਏ ਆ। ਸੋ ਮੈਂ ਬਹੁਤ ਹੀ ਅਫਸੋਸ ਕਰਦਾ ਹੋਇਆ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਜਾਣ ਵਾਲਾ ਇਨਸਾਨ ਵਾਪਸ ਨਹੀਂ ਆਉਂਦਾ ਪਰ ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਸੋ ਆਪਾਂ ਸਾਰੇ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ 'ਚ ਸ਼ਰੀਕ ਹਾਂ, ਜਦੋਂ ਵੀ ਕਿਤੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਲੋੜ ਪਵੇ ਅਸੀਂ ਨਾਲ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਵੀ ਸੁੱਖ 'ਚ ਵੀ ਖੜ੍ਹੇ ਹਾਂ। ਅਤੇ ਨਾਲ ਹੀ ਹੁਣ ਜੋ ਜਦੋਂ ਪਰਿਵਾਰ ਦਾ ਵੱਡਾ ਚਲਿਆ ਜਾਂਦਾ ਹੈ ਅਤੇ ਉਹ ਵੈਸੇ ਤਾਂ ਬਾਪੂ ਜੀ ਹੁਣੀ ਬਹੁਤ ਜ਼ਿੰਮੇਵਾਰੀਆਂ ਸਾਰੀਆਂ ਆਪਣੀਆਂ ਨਿਭਾ ਕੇ ਗਏ ਨੇ, ਪਰ ਫਿਰ ਵੀ ਜਦੋਂ ਇਸ ਸੰਸਾਰ ਵਿੱਚ ਵਿਚਰਦੇ ਹਾਂ ਅਤੇ ਬਹੁਤ ਜ਼ਿੰਮੇਵਾਰੀਆਂ ਜਿਹੜੀਆਂ ਫਿਰ ਵੱਡੇ ਸਪੁੱਤਰ ਦੇ ਜ਼ਿੰਮੇਵਾਰੀਆਂ ਦੀ ਦਸਤਾਰ ਸਜਾਈ ਜਾਂਦੀ ਹੈ, ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਉਹਨਾਂ ਦੇ ਜੀਵਨ ਸਾਥੀ ਮਾਤਾ ਹਰਬੰਸ ਕੌਰ ਜੀ ਗਿੱਲ, ਉਹ ਉਹਨਾਂ ਨੂੰ ਗੁਰੂ ਸਾਹਿਬ ਦੀ ਬਲੈਸਿੰਗ, ਗੁਰੂ ਸਾਹਿਬ ਵੱਲੋਂ ਜਿਹੜਾ ਸੰਗਤ ਵੱਲੋਂ ਸਰੋਪੋ ਦੀ ਦਾਤ ਹੈ ਉਹ ਪਹਿਲਾਂ ਦਿੱਤੀ ਜਾਵੇ, ਕਿਉਂਕਿ ਮਾਤਾ ਜੀ ਲਈ ਇਹ 67 ਸਾਲ ਤੋਂ ਵੀ ਉੱਪਰ ਦਾ ਜੀਵਨ ਜਿਹੜਾ ਇਕੱਠਿਆਂ ਨਿਭਾਇਆ। ਮੈਨੂੰ ਪਤਾ ਲੱਗਾ ਸੀ ਕਿ 67 ਸਾਲਾਂ 'ਚ ਵੈਡਿੰਗ ਐਨੀਵਰਸਰੀ ਸੀ, ਬਾਪੂ ਜੀ ਨੇ 2025 ਦੇ ਵਿੱਚ ਸੈਲੀਬ੍ਰੇਟ ਕੀਤੀ ਸੀ। ਸੋ ਇੰਨਾ ਵੱਡਾ ਜੀਵਨ ਇਕੱਠੇ ਰਹਿਣਾ ਮਾਤਾ ਜੀ ਲਈ ਬਹੁਤ ਔਖੀ ਘੜੀ ਹੈ। ਮੈਂ ਬੇਨਤੀ ਕਰਦਾ ਕਿ ਮਾਤਾ ਜੀ ਨੂੰ ਲਿਆ ਕੇ ਪਹਿਲਾਂ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗਿਆਨੀ ਜੀ ਦਿਲਬਾਗ ਸਿੰਘ ਹੁਣੀ ਉਹਨਾਂ ਨੂੰ ਸਰੋਪਾ ਦੇਣਗੇ। ਫਿਰ ਬੇਨਤੀ ਕਰਦਾ ਕਿ ਤਿੰਨੇ ਵੀਰ ਜੋ ਅੱਗੇ ਆ ਜਾਓ, ਸਰਦਾਰ ਬਲਜੀਤ, ਸਰਦਾਰ ਸੁਰਜੀਤ ਸਿੰਘ, ਸਰਦਾਰ ਬਲਜੀਤ ਸਿੰਘ ਅਤੇ ਸਰਦਾਰ ਰਣਜੀਤ ਸਿੰਘ, ਉਹ ਦੋ ਜਣੇ ਸਰੋਪੇ ਲੈ ਲਓ। ਤੀਜੇ ਵੱਡਾ ਜੋ ਪੁੱਤਰ ਹੈ ਉਸ ਦੇ ਦਸਤਾਰ ਵੀ ਸਜਾਈ ਜਾਏਗੀ ਅਤੇ ਉਸਨੂੰ ਸਰੋਪਾ ਵੀ ਦਿੱਤਾ ਜਾਵੇਗਾ। ਸੋ ਮੈਂ ਬੇਨਤੀ ਕਰਦਾ ਸਾਰੇ ਬਾਰੋ ਵਾਰੀ ਆ ਕੇ ਸਰੋਪਾ ਜਿਹੜਾ ਮਹਾਰਾਜ ਦੀ ਬਖਸ਼ਿਸ਼ ਹੈ ਇਹ ਤੁਹਾਨੂੰ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਮਹਾਰਾਜ ਬਖਸ਼ੇ।

ਮਹਾਰਾਜ ਕਿਰਪਾ ਕਰਨ, ਮਾਤਾ ਜੀ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ। ਹੁਣ ਮੈਂ ਸਤਿਕਾਰਯੋਗ ਵੀਰ ਉਹਨਾਂ ਦੇ ਵੱਡੇ ਬਾਪੂ ਜੀ ਦੇ ਵੱਡੇ ਸਪੁੱਤਰ ਸੁਰਜੀਤ ਸਿੰਘ ਗਿੱਲ ਉਹਨੂੰ ਬੇਨਤੀ ਕਰਦਾ ਕਿ ਉਹ ਅੱਗੇ ਆ ਕੇ ਬੈਠ ਜਾਣ ਅਤੇ ਉਹਨਾਂ ਦੇ ਜੋ ਧਰਮ ਪਤਨੀ ਆ ਜੱਸੀ ਕੌਰ ਗਿੱਲ ਉਹਨਾਂ ਦੇ ਪੇਕਾ ਪਰਿਵਾਰ ਜੋ ਦਸਤਾਰ ਲੈ ਕੇ ਆਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ। ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਸਰਾਂ, ਛੋਟੀ ਨੌ ਵੱਡੀ ਨੌ ਰਾਣੀ ਜਸਦੀਪ ਕੌਰ ਗਿੱਲ ਉਹਨਾਂ ਦੇ ਭਰਾਤਾ ਜੀ, ਉਹ ਉਹਨਾਂ ਨੂੰ ਦਸਤਾਰ ਭੇਟ ਕਰਨ। ਬੈਠ ਕੇ ਦਸਤਾਰ ਲੈ ਲਓ ਸੁਰਜੀਤ ਸਿੰਘ ਜੀ। ਦਸਤਾਰ ਬੰਨਣੀ ਹੈ ਜਾਂ ਮਤਲਬ ਸਿਰ 'ਤੇ ਰੱਖਣੀ ਆ? ਜੇ ਬੰਨਣੀ ਆ ਤਾਂ ਲਪੇਟ ਦਿਓ, ਕੋਈ ਨਾਲ ਹੈਲਪ ਕਰ ਦਿਓ, ਤੁਸੀਂ ਜਾ ਕੇ ਦਸਤਾਰ ਨਾਲ ਹੈਲਪ ਕਰ ਦਿਓ, ਦਸਤਾਰ ਦੀ ਹੈਲਪ ਕਰ ਦਿਓ ਨਾਲ ਸਿਰ 'ਤੇ। ਹਾਂਜੀ, ਲਪੇਟ ਦਿਓ ਸਿਰ 'ਤੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਸਾਡੇ ਵੀਰ ਨੂੰ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਬਖਸ਼ਣੀ। ਰਹਿੰਦੀਆਂ ਜ਼ਿੰਮੇਵਾਰੀਆਂ, ਜੋ ਵੱਡੀ ਜ਼ਿੰਮੇਵਾਰੀ ਮਾਤਾ ਜੀ ਦੀ ਦੇਖ ਰੇਖ ਕਰਨੀ, ਉਸ ਦਾ ਖਿਆਲ ਰੱਖਣਾ, ਅਤੇ ਇਸੇ ਤਰ੍ਹਾਂ ਆਪਣੇ ਸਾਰੇ ਭੈਣਾਂ ਭਰਾਵਾਂ ਦਾ ਨਾਲ ਮਿਲ ਕੇ ਚੱਲਣਾ, ਉਹਨਾਂ ਦਾ ਖਿਆਲ ਰੱਖਣਾ, ਕਿਸੇ ਵੀ ਕਾਰਜ ਦੇ ਵਿੱਚ ਨਾਲ ਇਕੱਠੇ ਹੋ ਕੇ ਜਾਣਾ, ਇਹ ਸਾਡੀ ਅਰਦਾਸ ਹੈ। ਅਤੇ ਮੈਂ ਹੁਣ ਪਰਿਵਾਰ ਵੱਲੋਂ ਜਿੱਥੇ ਆਪ ਸੰਗਤਾਂ ਦਾ ਧੰਨਵਾਦ ਕਰਦਾ, ਉੱਥੇ ਤੁਹਾਨੂੰ ਬੇਨਤੀ ਕਰਦਾ ਜੋ ਪਰਿਵਾਰ ਵੱਲੋਂ ਬਾਪੂ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਮੈਂ ਅਫਸੋਸ ਕਰਦਾ ਉਹਨਾਂ ਦੇ ਬਾਪੂ ਜੀ ਦੇ ਭੈਣ ਜੀ ਮਾਤਾ ਅਵਤਾਰ ਕੌਰ ਜੋ ਢਿੱਲੋਂ ਪਰਿਵਾਰ ਹੈ, ਸੋਰੀ ਅਟਵਾਲ ਪਰਿਵਾਰ, ਢਿੱਲੋਂ ਪਰਿਵਾਰ ਸੋਰੀ, ਮਾਤਾ ਜੀ ਹੁਣੀ ਵੀ ਇੱਥੇ ਬਹੁਤ ਸੇਵਾ ਨਿਭਾਉਂਦੇ ਨੇ ਕਰਦੇ ਨੇ, ਸੋ ਮੈਂ ਉਹਨਾਂ ਨਾਲ ਵੀ ਅਫਸੋਸ ਕਰਦਾ, ਸੋ ਸਾਰੇ ਹੀ ਪਰਿਵਾਰ ਨਾਲ ਅਫਸੋਸ ਕਰਦਾ, ਖੇਮਾ ਦਾ ਜਾਚਕਾਂ। ਬੋਲਦਿਆਂ ਇੱਕ ਨਹੀਂ ਅਨੇਕ ਗਲਤੀ ਹੋ ਜਾਂਦੀ ਆ, ਤੁਸੀਂ ਸੰਗਤ ਅਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਬੜੇ ਹੀ ਪਿਆਰ ਨਾਲ ਬੇਨਤੀ ਹੈ ਜੀ ਕਿ ਹੁਣ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਆਰੰਭ ਹੋ ਰਹੇ ਹਨ। ਜਿਹੜੀਆਂ ਸੰਗਤਾਂ ਕੋਲ ਟਾਈਮ ਹੈ, ਬਹਿ ਕਰਕੇ ਆਪ ਜੀ ਗੁਰਬਾਣੀ ਸਰਵਣ ਕਰੋ, ਅਤੇ ਬਾਕੀ ਸੰਗਤਾਂ ਜਲ ਪਾਣੀ ਜਿੰਨਾ ਨਹੀਂ ਛਕਿਆ ਲੰਗਰ ਪ੍ਰਸ਼ਾਦਾ, ਸੋ ਤਿਆਰ ਹੈ ਆਪ ਜੀ ਲੰਗਰ ਪ੍ਰਸ਼ਾਦਾ ਛਕੋ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ, ਹਰ ਯੁਗ ਯੁਗ ਭਗਤੀ ਉਪਾਇਓ।

ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹੁੰਚ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ।

ਛੋਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸਮੂਹ ਪਰਿਵਾਰ ਵੱਲੋਂ, ਭਾਈ ਹਰਭਜਨ ਸਿੰਘ ਉਹਨਾਂ ਦੀ ਸਲਾਨਾ ਬਰਸੀ ਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ, ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਬੀਬੀ ਜਸਵੰਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਦੀ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਵ ਭੋਗ ਹਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਹ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਸਮਾਗਮ ਹੁੰਦੇ ਹਨ, ਸੋ ਇਸ ਵਾਰੀ ਵੀ 11 ਤਰੀਕ ਨੂੰ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋ ਰਹੇ ਹਨ। ਸੋ ਜਿਨ੍ਹਾਂ ਦੀਆਂ ਸੰਪੂਰਨਤਾਵਾਂ 12 ਤਰੀਕ ਐਤਵਾਰ ਨੂੰ ਹੋਣਗੀਆਂ, ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਕੋਲ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਉਦੋਂ ਪਹੁੰਚੇਗਾ, ਨਾਲ ਨਾਲ ਜੋ ਸ਼ਨੀਵਾਰ ਨੂੰ ਰੈਣ ਸਭਾਈ ਕੀਰਤਨ ਵੀ ਹੋਣੇ ਹਨ, ਅਤੇ ਆਪਣੇ ਕੋਲ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹ ਵੀ ਜਥੇ ਸਮੇਤ ਪਹੁੰਚ ਚੁੱਕੇ ਹਨ। ਆਪ ਸੰਗਤਾਂ ਨੂੰ ਜੋ 1 ਮਹੀਨੇ ਵਾਸਤੇ ਕੀਰਤਨ ਦੁਆਰਾ ਨਿਹਾਲ ਕਰਨਗੇ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਕੁਰਬਾਨ ਕਰਨੀ ਫੁੱਲਚੁੱਕ ਦੀ ਖਿਮਾ ਸਵਾਬ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲੇ ਵਾਲੇ ਜੋ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਉਹਨਾਂ ਤੋਂ ਬਾਅਦ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਹਾਜ਼ਰੀ ਭਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਣੇ ਮਾਤਰ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਹਨ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਸੰਧਿਆ ਦੇ ਦੀਵਾਨਾਂ 'ਚ ਸਤਿਗੁਰਾਂ ਦੀ ਰੱਬੀ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ।

ਕਈ ਪ੍ਰਕਾਰ ਦੇ ਸਾਧਨ ਹਨ ਕਿ ਧਿਆਨ ਨੂੰ ਇਕਾਗਰ ਕਿਵੇਂ ਕੀਤਾ ਜਾਏ, ਕਿਉਂਕਿ ਸਾਧਨਾ ਦਾ ਪੱਖ ਕੇਵਲ ਧਿਆਨ ਨੂੰ ਇਕਾਗਰ ਕਰਨ ਲਈ ਹੁੰਦਾ ਹੈ। ਇਕਾਗਰ ਕਿਉਂ ਕਰਨਾ? ਕਿਉਂਕਿ ਧਿਆਨ ਦੀ ਇਕਾਗਰਤਾ ਵਿੱਚੋਂ ਹੀ ਆਪਣੇ ਆਤਮ ਸਰੂਪ ਦੇ ਦਰਸ਼ਨ ਹੁੰਦੇ ਆ। ਆਖੋ ਸਤਨਾਮ ਸ੍ਰੀ। ਧਿਆਨ ਦੀ ਇਕਾਗਰਤਾ ਵਿੱਚੋਂ ਹੀ ਆਤਮ ਸਵਰੂਪ ਦਾ ਸਾਕਸ਼ਾਤਕਾਰ ਹੁੰਦਾ। ਤੁਰੇ ਜਾ ਰਹੇ ਹਾਂ, ਜੇ ਬੇਧਿਆਨੇ ਹਾਂ, ਰਸਤੇ 'ਚ ਕੀ ਆਇਆ ਕੀ ਲੰਘਿਆ ਨਹੀਂ ਪਤਾ ਲੱਗਦਾ। ਧਿਆਨ ਇਕਾਗਰ ਹੋਵੇ, ਰਸਤੇ 'ਤੇ ਪੂਰੀ ਨਿਗਾਹ ਹੋਵੇ ਤਾਂ ਪਤਾ ਲੱਗਦਾ ਕਿਹੜਾ ਸਾਈਨ ਬੋਰਡ ਆਇਆ, ਕਿਹੜੀ ਜਗ੍ਹਾ ਆਈ ਹੈ, ਕਿੱਥੋਂ ਨਿਕਲਣਾ ਹੈ, ਕੌਣ ਖੜਾ ਸੀ ਰਸਤੇ ਵਿੱਚ, ਸਾਰਾ ਕੁਝ ਪਤਾ ਲੱਗਦਾ ਜਦੋਂ ਧਿਆਨ ਇਕਾਗਰ ਹੋਵੇ। ਜਿਹੜਾ ਇਹ ਅਕਾਲ ਪੁਰਖ ਨੇ ਸਾਨੂੰ ਸਰੀਰ ਦਿੱਤਾ ਨਾ, ਇਹ ਕਾਇਆ ਦਿੱਤੀ ਹੈ, ਇਹਦੇ ਵਿੱਚ ਵਾਹਿਗੁਰੂ ਨੇ, ਪਰਮੇਸ਼ਰ ਨੇ ਬਹੁਤ ਕੁਝ ਪਾਇਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਇਸ ਬ੍ਰਹਿਮੰਡ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਰਚਿਆ, ਉਹ ਸਾਰਾ ਇਸ ਪਿੰਡੇ ਸਰੀਰ ਵਿੱਚ ਵੀ ਹੈ। ਪਰ ਜਿਹੜਾ ਖੋਜੇਗਾ ਉਹ ਪਾਵੇਗਾ। ਖੋਜੇਗਾ ਕੌਣ? ਜਿਹਦਾ ਧਿਆਨ ਇਕਾਗਰ ਹੋਵੇ। ਧਿਆਨ ਦੀ ਇਕਾਗਰਤਾ ਤੋਂ ਬਿਨਾਂ ਆਪਣੇ ਆਪ ਦੀ ਖੋਜ ਹੋ ਹੀ ਨਹੀਂ ਸਕਦੀ। ਧਿਆਨ ਇਕਾਗਰ ਨਾ ਹੋਵੇ, ਕੋਈ ਗੱਲ ਕਹਿ ਰਿਹਾ, ਅਸੀਂ ਕੋਲ ਖਲੋਤੇ ਸੁਣ ਵੀ ਰਹੇ ਹਾਂ, ਉਹ ਪੁੱਛਦਾ ਵੀ ਤੈਨੂੰ ਮੇਰੀ ਗੱਲ ਸਮਝ ਨਹੀਂ ਆਈ, ਆਪਾਂ ਕਹਿੰਦੇ ਹਾਂ ਵੀਰ ਦੁਬਾਰਾ ਦੱਸ, ਕਿਉਂਕਿ ਮੈਂ ਧਿਆਨ ਇਕਾਗਰ ਕਰਕੇ ਤੇਰੀ ਗੱਲ ਨਹੀਂ ਸੁਣੀ। ਕੰਨ ਤਾਂ ਮੌਜੂਦ ਸੀ, ਕੰਨਾਂ ਵਿੱਚ ਉਹਦੀ ਆਵਾਜ਼ ਵੀ ਆਈ ਹੈ, ਪਰ ਜਦੋਂ ਧਿਆਨ ਇਕਾਗਰ ਨਹੀਂ, ਉਹਨੇ ਕੀ ਆਖਿਆ ਪਤਾ ਨਹੀਂ ਲੱਗਦਾ। ਅਸੀਂ ਕਹਿੰਦੇ ਵੀ ਦੁਬਾਰਾ ਦੱਸ, ਮੇਰਾ ਧਿਆਨ ਨਹੀਂ ਸੀ ਤੇਰੀ ਗੱਲ ਵੱਲ। ਘਰ ਦੇ ਵਿੱਚ ਮਾਤਾ ਨੇ ਪ੍ਰਸ਼ਾਦਾ ਪਕਾਇਆ, ਘਰ ਦੇ ਪਰਿਵਾਰ ਦੇ ਜੀਆਂ ਨੇ ਪ੍ਰਸ਼ਾਦਾ ਪਕਾਇਆ, ਸਬਜ਼ੀ ਭਾਜੀ ਦਿੱਤੀ, ਖਾਧੀ, ਦੋ ਰੋਟੀਆਂ ਵੀ ਖਾ ਲਈਆਂ। ਪਰਿਵਾਰ ਵਾਲਿਆਂ ਨੇ

ਮੇਰੇ 'ਚ ਕਿਵੇਂ ਹੈ? ਉਹ ਕਹਿੰਦੇ ਠਹਿਰ ਮੈਂ ਦੁਬਾਰਾ ਦੱਸਦਾ। ਉਹ ਕਹਿੰਦੇ ਦੋ ਰੋਟੀਆਂ ਦਾ ਖਾ ਬੈਠਾ ਵੀ ਹਾਲੇ ਪਤਾ ਨਹੀਂ ਲੱਗਾ। ਉਹ ਕਹਿੰਦੇ ਧਿਆਨ ਨਹੀਂ ਸੀ, ਦੁਬਾਰਾ ਗ੍ਰਾਹੀ ਦੀ ਬੁਰਕੀ ਲਾ ਕੇ ਜਦੋਂ ਛਕਦਾ ਫਿਰ ਦੱਸਦਾ ਵੀ ਲੂਣ ਘੱਟ ਹੈ ਕਿ ਮਿਰਚ ਵੱਧ ਹੈ। ਯਾਨੀ ਕਿ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਅਸੀਂ ਜੋ ਕੁਝ ਕਰਦੇ ਹਾਂ, ਵੇਖਦੇ ਹਾਂ, ਸੁਣਦੇ ਹਾਂ, ਮਹਿਸੂਸ ਕਰਦੇ ਹਾਂ, ਚਮੜੀ ਜੋ ਸਾਡਾ ਸਪਰਸ਼ ਕਰਦੀ ਹੈ, ਇਹ ਜਦੋਂ ਸਾਡਾ ਧਿਆਨ ਇਕਾਗਰ ਹੁੰਦਾ ਫਿਰ ਪਤਾ ਲੱਗਦਾ। ਤੇ ਜੇ ਬਾਹਰਲੀਆਂ ਸਥੂਲ ਚੀਜ਼ਾਂ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਅਨੁਭਵ ਨਹੀਂ ਕੀਤੀਆਂ ਜਾ ਸਕਦੀਆਂ, ਇਹ ਸਥੂਲ ਹੀ ਚੀਜ਼ਾਂ ਨੇ ਨਾ, ਆ ਬਾਹਰਲੇ ਜਿੰਨੇ ਵੀ ਪਦਾਰਥ ਨੇ ਸਥੂਲ ਨੇ, ਸਥੂਲ ਚੀਜ਼ਾਂ ਦਾ ਵੀ ਗਿਆਨ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਨਹੀਂ ਹੁੰਦਾ। ਤੇ ਆਤਮਾ ਤਾਂ ਸੂਖਸ਼ਮ ਤੋਂ ਸੂਖਸ਼ਮ ਹੈ, ਉਹਨੂੰ ਅੱਖਾਂ ਨਹੀਂ ਵੇਖ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ੁਬਾਨ ਚੱਖ ਨਹੀਂ ਸਕਦੀ, ਪੈਰ ਉਸ ਆਤਮਾ ਦੇ ਸਰੂਪ ਤੱਕ ਚੱਲ ਕੇ ਜਾ ਨਹੀਂ ਸਕਦੇ, ਹੱਥ ਉਸ ਆਤਮਾ ਨੂੰ ਫੜ ਨਹੀਂ ਸਕਦੇ, ਜ਼ੁਬਾਨ ਉਹਨੂੰ ਚੱਖ ਨਹੀਂ ਸਕਦੀ, ਨੱਕ ਉਹਨੂੰ ਸੁੰਘ ਨਹੀਂ ਸਕਦੀ। ਹੁਣ ਇਹੋ ਜਿਹਾ ਜਿਹੜਾ ਸੂਖਸ਼ਮ ਸਰੂਪ ਹੈ ਆਤਮਾ ਦਾ, ਉਹਨੂੰ ਫਿਰ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਕਿਵੇਂ ਜਾਣਾਂਗੇ, ਕਿਵੇਂ ਵੇਖਾਂਗੇ? ਇਸ ਕਰਕੇ ਮਹਾਂਪੁਰਖਾਂ ਨੇ ਕਈ ਪ੍ਰਕਾਰ ਦੇ ਸਾਧਨ ਦੱਸੇ ਧਿਆਨ ਨੂੰ ਇਕਾਗਰ ਕਰਨ ਦੇ। ਕੋਈ ਕਹਿੰਦਾ ਤ੍ਰਾਟਕ ਕਰੋ, ਤ੍ਰਾਟਕ ਹੁੰਦਾ ਵੀ ਸਾਹਮਣੇ ਮੋਮਬੱਤੀ ਰੱਖ ਲੈਣੀ, ਉਹਦੀ ਲਾਟ ਵੱਲ ਵੇਖੀ ਜਾਣਾ ਇੱਕ ਟਕੀ ਲਾ ਕੇ, ਔਰ ਇੰਨਾ ਜ਼ਿਆਦਾ ਉਸ ਲਾਟ ਨੂੰ ਵੇਖ ਕੇ ਧਿਆਨ ਇਕਾਗਰ ਕਰ ਲੈਣਾ ਕਿ ਆਪਣੇ ਧਿਆਨ ਦੀ ਇਕਾਗਰਤਾ ਨਾਲ ਤੁਸੀਂ ਉਸ ਮੋਮਬੱਤੀ ਦੀ ਜਿਹੜੀ ਬੱਤੀ ਹੈ, ਲਾਈਟ ਹੈ, ਉਹਨੂੰ ਬੁਝਾ ਸਕਦੇ ਹੋ, ਜਗਾ ਸਕਦੇ। ਉਹਨੂੰ ਕਹਿੰਦੇ ਆ ਤ੍ਰਾਟਕ। ਉਹ ਤ੍ਰਾਟਕ ਦੀ ਪ੍ਰਕਿਰਿਆ ਨਾਲ ਧਿਆਨ ਨੂੰ ਇਕਾਗਰ ਕਰਦੇ। ਫਿਰ ਕੋਈ ਧਿਆਨ ਨੂੰ ਇਕਾਗਰ ਕਰਨ ਵਾਸਤੇ ਨਟਰਾਜ ਕਰਦਾ, ਕੋਈ ਧਿਆਨ ਦੀ ਇਕਾਗਰਤਾ ਲਈ ਪ੍ਰਾਣਾਯਾਮ ਕਰਦਾ। ਜਿਹੜੇ ਯੋਗੀ ਨੇ, ਛੇ ਸ਼ਾਸਤਰਾਂ 'ਚੋਂ ਇੱਕ ਸ਼ਾਸਤਰ ਹੈ ਯੋਗ ਸ਼ਾਸਤਰ, ਪਤੰਜਲੀ ਜੀ ਦਾ। ਯੋਗ ਸ਼ਾਸਤਰ ਦੇ ਵਿੱਚ ਧਿਆਨ ਨੂੰ ਇਕਾਗਰ ਕਰਨ ਲਈ ਉਹ ਪ੍ਰਾਣਾਯਾਮ ਦੱਸਦੇ ਆ।

ਦੀ ਸਾਧਨਾ ਕਰੋ। ਯੋਗ ਦੇ ਅੱਠ ਅੰਗ ਨੇ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਹੈ ਪ੍ਰਾਣਾਯਾਮ, ਸਵਾਸਾਂ ਦੀ ਪ੍ਰਕਿਰਿਆ ਤੇ ਨਿਯੰਤਰਣ ਕਰਨਾ। ਉਹ ਸਵਾਸਾਂ ਨੂੰ ਵੇਖਦੇ ਆ ਵੀ ਸਵਾਸ ਜਾ ਰਹੇ ਨੇ, ਸਵਾਸ ਆ ਰਹੇ ਨੇ। ਸਵਾਸਾਂ ਦੀ ਸਾਧਨਾ ਨੂੰ ਕਰਦਿਆਂ ਕਰਦਿਆਂ ਉਹ ਫਿਰ ਸਵਾਸਾਂ ਨੂੰ ਰੋਕਦੇ ਆ,

ਤਿੰਨ ਪ੍ਰਕਾਰ ਦੀਆਂ ਪ੍ਰਕਿਰਿਆਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਇਆ, ਰੇਚਕ ਦਾ, ਪੂਰਕ ਦਾ ਤੇ ਕੁੰਭਕ ਦਾ। ਤਿੰਨ ਨਾੜੀਆਂ ਨੇ, ਈੜਾ, ਪਿੰਗਲਾ ਔਰ ਸੁਖਮਨਾ, ਤੀਨ ਬਸਾਂ ਇੱਕ ਠਾਂ। ਈੜਾ ਦੁਆਰਾ ਸਵਾਸਾਂ ਨੂੰ ਖਿੱਚਣਾ, ਉਹਨੂੰ ਕਹਿੰਦੇ ਆ ਰੇਚਕ। ਫਿਰ ਸੁਸ਼ਮਨਾ ਦੁਆਰਾ ਸਵਾਸਾਂ ਨੂੰ ਰੋਕ ਲੈਣਾ, ਉਹਨੂੰ ਕਹਿੰਦੇ ਨੇ ਕੁੰਭਕ। ਫਿਰ ਉਹਨੂੰ ਤਿਆਗ ਦੇਣਾ, ਇੱਦਾਂ ਰੇਚਕ, ਪੂਰਕ ਤੇ ਕੁੰਭਕ ਦੀ ਪ੍ਰਕਿਰਿਆ ਨਾਲ ਉਹ ਸਵਾਸਾਂ ਨੂੰ ਰੋਕਣ ਦੀ ਸਾਧਨਾ ਕਰਦੇ। ਤੁਸੀਂ ਵੀ ਕਦੇ ਅਨੁਭਵ ਕਰਕੇ ਵੇਖਿਓ ਵੀ 25 ਸਕਿੰਟ ਲਈ, 30 ਸਕਿੰਟ ਲਈ, 40 50 ਸਕਿੰਟ ਵਾਸਤੇ ਵੀ ਸਾਹ ਰੋਕ ਸਕਦੇ ਆ, ਕਈ ਅਭਿਆਸ ਹੈ। ਜੇ ਤੁਸੀਂ 30 ਸਕਿੰਟ ਲਈ ਵੀ ਸਵਾਸ ਆਪਣੇ ਰੋਕ ਲਓ ਅੰਦਰ ਛਾਤੀ 'ਚ ਭਰ ਕੇ, ਤੇ ਮਨ ਰੁਕ ਜਾਂਦਾ। ਤੁਸੀਂ ਇਹ ਪ੍ਰੈਕਟੀਕਲ ਕਰਕੇ ਵੇਖ ਲੈਣਾ, ਜੇ ਤੁਸੀਂ 30 ਸਕਿੰਟ ਜਾਂ 40 ਸਕਿੰਟ ਲਈ ਸਵਾਸ ਰੋਕ ਲਓ ਤੇ ਮਨ ਜਿਹੜਾ ਉਹ ਵੀ ਰੁਕ ਜਾਂਦਾ। ਕਿਉਂਕਿ ਯੋਗ ਸ਼ਾਸਤਰ ਦਾ ਇਹ ਕਹਿਣਾ ਵੀ ਜਦੋਂ ਸਵਾਸ ਚੱਲਦੇ ਹੈ, ਸਵਾਸਾਂ ਦੇ ਚੱਲਣ ਨਾਲ ਮਨ ਚੱਲਦਾ, ਜਦੋਂ ਸਵਾਸ ਰੋਕ ਲਓ ਉਦੋਂ ਮਨ ਵੀ ਰੁਕ ਜਾਂਦਾ। ਉਹ ਤਾਂ ਹੀ ਫਿਰ ਸਮਾਧੀ ਵਿੱਚ ਸਥਿਤ ਹੋ ਕੇ ਕੀ ਕਰਦੇ ਸੀ, ਕਈ ਕਈ ਘੰਟਿਆਂ ਤੱਕ ਸਵਾਸ ਰੋਕੀ ਰੱਖਦੇ ਸੀ, ਦਸਮ ਦੁਆਰ 'ਚ ਸਵਾਸ ਚੜ੍ਹਾ ਲੈਂਦੇ ਸੀ, ਪਰ ਉਹਦੇ ਨਾਲ ਵੀ ਉਹਨਾਂ ਦਾ ਮਨ ਕਾਬੂ ਵਿੱਚ ਨਹੀਂ ਸੀ ਆਉਂਦਾ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ

ਮਛੰਦਰ ਨਾਥ ਨੇ ਕੀ ਕੀਤਾ, ਆਪਣਾ ਸਰੀਰ ਛੱਡ ਕੇ ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਤੇ ਵਿਕਾਰ ਭੋਗਣ ਲੱਗ ਪਿਆ, ਰਾਜਸੀ ਜੀਵਨ ਦਾ ਠਾਠ ਮਾਣਨ ਲੱਗ ਪਿਆ। ਹਾਲਾਂਕਿ ਭਿਉਂਗਮਾ ਨਾੜੀ ਦੀ ਸਾਧਨਾ ਕੀਤੀ ਹੋਈ, ਸਵਾਸ ਰੋਕ ਲੈਂਦਾ ਸੀ ਸਮਾਧੀ ਲਾ ਕੇ, ਪਰ ਫਿਰ ਵੀ ਵਿਕਾਰ ਨਹੀਂ ਛੁੱਟੇ। ਪੰਜ ਜਨਾਂ ਸਿਓ ਸੰਗ ਨਾ ਛੁੱਟ ਕੇ, ਉਹ ਜਿਹੜੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਹੰਕਾਰ, ਉਹਦਾ ਸੰਗ ਨਹੀਂ ਛੁੱਟਿਆ। ਫਿਰ ਉਸੇ ਵਿਕਾਰਾਂ ਨੂੰ ਭੋਗਣ ਵਾਸਤੇ ਉਸ ਰਾਜਾ ਅਮਰੂ ਸੀ ਉਹਦਾ ਨਾਂ, ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ। ਹੁਣ ਰਾਜਿਆਂ ਦੇ ਜਿਹੋ ਜਿਹੇ ਜੀਵਨ ਹੁੰਦੇ ਆ ਉਦਾਂ ਦਾ ਜੀਵਨ ਭੋਗਣ ਲੱਗ ਪਿਆ, ਵਿਸ਼ੇ ਵਿਕਾਰ ਭੋਗਣ ਲੱਗ ਪਿਆ, ਰਾਜਸੀ ਠਾਠ ਬਾਗ ਮਾਣਨ ਲੱਗ ਪਿਆ। ਜਦੋਂ ਕੁਝ ਸਮਾਂ ਇਸੇ ਤਰ੍ਹਾਂ ਬੀਤ ਗਿਆ ਤੇ ਮੁੜ ਕੇ ਆਪਣੇ ਸਰੀਰ ਚ ਨਹੀਂ ਆਇਆ। ਇਹਦਾ ਚੇਲਾ ਸੀ ਗੋਰਖਨਾਥ। ਗੋਰਖਨਾਥ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵੀ ਮਿਲਿਆ। ਇਹ ਛੇ ਜਤੀਆਂ ਚੋਂ ਇੱਕ ਜਤੀ ਮੰਨਿਆ ਗੋਰਖਨਾਥ। ਗੋਰਖਨਾਥ ਨੂੰ ਕਿਸੇ ਨੇ ਤਾਨਾ ਮਾਰ ਦਿੱਤਾ ਜਦੋਂ ਬਾਲ ਗੁੰਦਾਈ ਦੇ ਟਿੱਲੇ ਤੇ ਗੋਰਖਨਾਥ ਗਿਆ ਤੇ ਉੱਥੇ ਕਿਸੇ ਨੇ ਤਾਨਾ ਮਾਰਿਆ, ਉਹ ਤੂੰ ਵੱਡਾ ਜਤੀ ਸਦਾਉਣਾ ਗੋਰਖਨਾਥ, ਤੇਰਾ ਜਿਹੜਾ ਗੁਰੂ ਹੈ ਮਛੰਦਰ ਨਾਥ ਉਹ ਤਾਂ ਰਾਜੇ ਅਮਰੂ ਦੇ ਸਰੀਰ ਚ ਪ੍ਰਵੇਸ਼ ਕਰਕੇ ਵਿਕਾਰ ਭੋਗ ਰਿਹਾ ਤੇ ਤੂੰ ਉਹਦਾ ਚੇਲਾ, ਤੈਨੂੰ ਸ਼ਰਮ ਨਹੀਂ ਆਉਂਦੀ। ਹੁਣ ਜਿਹੜਾ ਸੇਵਕ ਹੁੰਦਾ, ਚੇਲਾ ਹੁੰਦਾ, ਉਹ ਆਪਣੇ ਗੁਰੂ ਦਾ ਅਪਮਾਨ ਨਹੀਂ ਸੁਣ ਸਕਦਾ, ਅਨਾਦਰ ਨਹੀਂ ਸੁਣ ਸਕਦਾ। ਮਨ ਨੂੰ ਬੜੀ ਡਾਢੀ ਚੋਟ ਵੱਜੀ। ਇਹ ਚੱਲ ਕੇ ਕਾਮਰੂਪ ਦੇਸ਼ ਵਿੱਚ ਪਹੁੰਚਿਆ ਵੀ ਕਿਸੇ ਤਰੀਕੇ ਰਾਜੇ ਦੀ ਸਭਾ 'ਚ ਜਾਵਾਂ ਔਰ ਆਪਣੇ ਗੁਰੂ ਮਛੰਦਰ ਨਾਥ ਨੂੰ ਕਹਾਂ ਵੀ ਇਹ ਸਰੀਰ ਛੱਡ ਦੇ ਅਤੇ ਆਪਣੇ ਸਰੀਰ 'ਚ ਆ ਜਾ। ਪਰ ਅੱਗੋਂ ਜਿਹੜਾ ਮਛੰਦਰ ਨਾਥ ਸੀ ਉਹਨੇ ਵੀ ਹੁਕਮਨਾਮਾ ਜਾਰੀ ਕੀਤਾ ਹੋਇਆ ਸੀ ਕਿ ਮੇਰੇ ਮਹਿਲ ਵਿੱਚ, ਮੇਰੀ ਕਚਹਿਰੀ ਵਿੱਚ, ਮੇਰੇ ਦੀਵਾਨ ਵਿੱਚ ਕੋਈ ਵੀ ਕੰਨ ਪਾਟਾ ਜੋਗੀ ਨਹੀਂ ਆਉਣਾ ਚਾਹੀਦਾ। ਉਹਨੂੰ ਇਹ ਸੀ ਵੀ ਜੇ ਕੋਈ ਜੋਗੀ ਆਏਗਾ ਮੇਰਾ ਪਰਦਾ ਉਗੜ ਜਾਏਗਾ, ਮੇਰਾ ਪਾਜ ਉਗੜ ਜਾਏਗਾ ਅਤੇ ਮੇਰਾ ਅਨਾਦਰ ਹੋਵੇਗਾ। ਉਹਨੇ ਰੋਕ ਲਾਈ ਹੋਈ ਸੀ ਗੋਰਖਨਾਥ ਦੇ। ਹੁਣ ਕੰਨ ਪਾਟੇ ਸੀ, ਜੋਗੀ ਸੀ, ਸੋਚਦਾ ਮੈਂ ਕਿਵੇਂ ਜਾਵਾਂ। ਉਹਨੇ ਵਿਉਂਤਬੰਦੀ ਬਣਾਈ, ਉੱਥੇ ਇੱਕ ਮਰਦੰਗ ਵਜਾਉਣ ਵਾਲਾ ਸਾਜੀ ਸੀ, ਉਹ ਰੋਜ਼ ਰਾਜੇ ਅਮਰੂ ਦੀ ਸਭਾ 'ਚ ਜਾਂਦਾ ਸੀ, ਮਰਦੰਗ ਵਜਾਉਂਦਾ ਸੀ। ਗੋਰਖਨਾਥ ਨੇ ਜਾ ਕੇ ਪਹਿਲਾਂ ਉਹਦੀ ਸ਼ਗਿਰਦੀ ਮੰਨੀ ਅਤੇ ਉਹਦੇ ਕੋਲੋਂ ਮਰਦੰਗ ਵਜਾਉਣਾ ਸਿੱਖਿਆ। ਇੱਕ ਦਿਨ ਕਿਤੇ ਉਸਤਾਦ ਬਿਮਾਰ ਹੋ ਗਿਆ, ਉਹਨੇ ਗੋਰਖਨਾਥ ਨੂੰ ਕਿਹਾ ਵੀ ਅੱਜ ਤੂੰ ਜਾ ਕੇ ਮਰਦੰਗ ਵਜਾ ਕੇ ਆ ਰਾਜੇ ਅਮਰੂ ਦੀ ਸਭਾ 'ਚ। ਹੁਣ ਗੋਰਖਨਾਥ ਦੇ ਕੰਨ ਪਾਟੇ ਸੀ, ਉਹਨੇ ਸੋਚਿਆ ਕਿਵੇਂ ਜਾਵਾਂ। ਇਹਨੇ ਇੱਕ ਕੱਪੜੇ ਦੀ ਟੋਪੀ ਬਣਵਾਈ ਜਿਹੜੇ ਕੰਨਾਂ ਨੂੰ ਕੱਜ ਲਵੇ। ਤੁਸੀਂ ਵੇਖੇ ਹੋਣੇ ਨੇ ਕਈ ਜੋਗੀ, ਉਹ ਸਿਰ 'ਤੇ ਕੱਪੜੇ ਦੀ ਟੋਪੀ ਪਾਈ ਹੁੰਦੀ ਹੈ ਅਤੇ ਕੰਨ ਉਹਨਾਂ ਦੇ ਕੱਜੇ ਹੁੰਦੇ ਆ। ਜੋਗੀਆਂ ਦੇ 12 ਪੰਥ ਨੇ, ਜਿਨ੍ਹਾਂ ਵਿੱਚੋਂ ਇੱਕ ਪੰਥ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ 'ਚ ਕੀਤਾ, ਜਿੱਥੇ ਮੇਰੇ ਗੁਰਦੇਵ ਜੀ ਨੇ ਫੁਰਮਾਨ ਕੀਤਾ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥੀ, ਉਹ ਆਈ ਪੰਥ ਇਹਨਾਂ ਦਾ ਇੱਕ ਪੰਥ ਹੈ। ਤੋ ਉਹ 12 ਪੰਥ ਨੇ ਇਹਨਾਂ ਦੇ। ਇੱਕ ਪੰਥ ਗੋਰਖਨਾਥ ਤੋਂ ਇੱਥੋਂ ਚੱਲਿਆ, ਜਦੋਂ ਇਹਨੇ ਕੰਨ ਕੱਜ ਲਏ ਅਤੇ ਗਲ 'ਚ ਮਰਦੰਗ ਪਾ ਕੇ

ਵਿੱਚ ਆਇਆ ਜਿਹਦੇ ਸਰੀਰ ਦੇ ਵਿੱਚ ਇਹਦਾ ਗੁਰੂ ਮਛੰਦਰ ਨਾਥ ਵੜਿਆ ਬੈਠਾ ਸੀ। ਇਹਨੇ ਮਰਦੰਗ ਤੇ ਥਾਪ ਲਾਈ, ਉੱਚੀ ਆਵਾਜ਼ ਵਿੱਚ ਬੋਲਿਆ, ਜਾਗ ਮਛੰਦਰਾ ਗੋਰਖ ਆਏ। ਇੱਕ ਪੁਸਤਕ ਹਿੰਦੀ ਵਿੱਚ ਛਪੀ ਹੋਈ ਮਿਲਦੀ ਹੈ, ਸ਼ਾਇਦ ਤੁਹਾਡੇ ਚੋਂ ਕਿਸੇ ਨੇ ਪੜ੍ਹੀ ਹੋਵੇ, ਬੜੀ ਡੂੰਘਾਈ ਵਾਲੀ ਹੈ। ਉਹ ਪੁਸਤਕ ਦਾ ਨਾਮ ਹੀ ਇਹ ਹੈ, ਜਾਗ ਮਛੰਦਰਾ ਗੋਰਖ ਆਏ। ਜਦੋਂ ਇਹਨੇ ਮਰਦੰਗ ਤੇ ਥਾਪ ਲਾ ਕੇ ਇਹ ਗੱਲ ਕਹੀ ਤੇ ਮਛੰਦਰ ਨਾਥ ਬੜਾ ਸ਼ਰਮਸਾਰ ਹੋਇਆ ਵੀ ਮੇਰਾ ਚੇਲਾ ਆ ਕੇ ਮੈਨੂੰ ਸਮਝਾਉਣ ਲੱਗ ਪਿਆ ਹੈ। ਇਹਨੇ ਉਸੇ ਵੇਲੇ ਉਹ ਸਰੀਰ ਛੱਡਿਆ ਤੇ ਵਾਪਸ ਆਪਣੇ ਸਰੀਰ 'ਚ ਆ ਗਿਆ। ਮੈਂ ਇਹ ਸਾਖੀ ਤਾਂ ਸਰਵਣ ਕਰਾ ਰਿਹਾ ਕਿ ਯੋਗ ਦੀ ਸਾਧਨਾ ਨਾਲ ਸਵਾਸ ਤਾਂ ਟਿਕਾ ਲਏ, ਮਨ ਵੀ ਰੋਕ ਲਿਆ, ਪਰ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਿਆ। ਵਿਕਾਰਾਂ ਨੇ ਫੇਰ ਘੇਰ ਲਿਆ, ਜਿਵੇਂ ਮਹਾਰਾਜ ਭਗਤ ਕਬੀਰ ਜੀ ਦੇ ਬਚਨ ਨੇ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਧਾ, ਅਜਹੂ ਵਿਕਾਰ ਨ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਕਹਿੰਦੇ ਬੜੇ ਬੜੇ ਸਾਧਨ ਕਰ ਲਏ ਪਰ ਵਿਕਾਰ ਫਿਰ ਨਹੀਂ ਛੁੱਟੇ। ਬਿਖੈ ਬਿਖੈ ਕੀ ਬਾਸ਼ਨਾ ਤਜੀ ਨਹਿ ਜਾਈ, ਅਨਕ ਜਤਨ ਕਰ ਰਾਖੀਐ ਫਿਰ ਪਿਰ ਲਪਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹੋ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ। ਕਿ ਵਿਸ਼ਿਆਂ ਵਿਸ਼ਿਆਂ ਦੀ ਵਾਸ਼ਨਾ, ਇੱਕ ਛੱਡੋ ਵਿਸ਼ਾ ਦੂਜਾ ਘੇਰ ਲੈਂਦਾ, ਦੂਜਾ ਛੱਡੋ ਤੀਜਾ ਆ ਕੇ ਘੇਰ ਲੈਂਦਾ। ਇਹਨਾਂ ਵਿਸ਼ਿਆਂ ਦੀਆਂ ਵਾਸ਼ਨਾਵਾਂ ਹਿਰਦੇ ਨੂੰ ਛੱਡਦੀਆਂ ਨਹੀਂ ਹਨ। ਭਾਵੇਂ ਯੋਗ ਦੀ ਸਾਧਨਾ ਦੁਆਰਾ ਦਸਮ ਦੁਆਰ ਦੇ ਵਿੱਚ ਵੀ ਸਵਾਸ ਟਿਕਾ ਲਏ, ਫਿਰ ਵੀ ਵਿਕਾਰ ਨਹੀਂ ਛੁੱਟੇ। ਤੂੰ ਕਹਿਣ ਤੋਂ ਭਾਵ ਵੀ ਬੜੇ ਬੜੇ ਸਾਧਨ, ਬੜੇ ਬੜੇ ਰਿਸ਼ੀਆਂ ਮੁਨੀਆਂ ਤਪਸਵੀਆਂ ਸੰਤਾਂ ਭਗਤਾਂ ਮਹਾਂਪੁਰਖਾਂ ਨੇ ਧਿਆਨ ਨੂੰ ਇਕਾਗਰ ਕਰਨ ਵਾਸਤੇ ਮਾਤ ਲੋਕ ਦੀ ਧਰਤੀ ਦੇ ਲੋਕਾਂ ਨੂੰ ਦੱਸੇ ਵੀ ਆਹ ਸਾਧਨ ਕਰੋ ਤੇ ਤੁਹਾਡਾ ਧਿਆਨ ਇਕਾਗਰ ਹੋਵੇਗਾ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਸੰਨ 1526 ਸੰਮਤ ਬਿਕਰਮੀ ਨੂੰ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਕਲਿਆਣ ਦਾਸ ਜੀ ਦੇ ਘਰ ਮਾਂ ਤ੍ਰਿਪਤਾ ਦੀ ਕੁੱਖ ਤੋਂ ਦੀਨ ਤੇ ਦੁਨੀਆਂ ਦੇ ਮਾਲਕ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਸਵੈਂ ਪਾਰ ਬ੍ਰਹਮ ਪਰਮੇਸ਼ਵਰ, ਜਿਨ੍ਹਾਂ ਬਾਰੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ। ਕਹਿੰਦੇ ਜਿਸ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਆ, ਕਰੋੜਾਂ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਉਹਨਾਂ ਨੇ ਮਾਨਵੀ ਸਰੀਰ ਧਾਰਨ ਕੀਤਾ ਤੇ ਆ ਕੇ ਸੰਸਾਰ ਦੇ ਕਲਯੁਗੀ ਜੀਵਾਂ ਨੂੰ ਦਰਸ਼ਨ ਦਿੱਤੇ, ਤੇ ਜਿਸ ਵੇਲੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ, ਭਾਈ ਮਰਦਾਨੇ ਦੇ ਕੋਲੋਂ ਰਬਾਬ ਮੰਗਵਾਈ, ਭਾਈ ਫਰੰਦੇ ਦੇ ਕੋਲੋਂ ਰਬਾਬ ਮੰਗਵਾ ਕੇ ਸ੍ਰੀ ਸੁਲਤਾਨਪੁਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਰਬਾਬ ਵੱਜੀ ਤੇ ਜਗਤ ਗੁਰੂ ਬਾਬਾ ਜੀ ਨੇ ਆਪਣੀ ਰਸਨਾ ਤੋਂ ਸਤਿਗੁਰਾਂ ਦੀ ਅੰਮ੍ਰਿਤ ਅਕਾਲ ਪੁਰਖ

ਤਾਂ ਧਿਆਨ ਇਕਾਗਰ ਹੋ ਸਕਦਾ ਹੈ। ਇਹਦੇ ਵਰਗਾ ਦੁਨੀਆਂ 'ਚ ਕੋਈ ਸਾਧਨ ਨਹੀਂ। ਭਾਵੇਂ ਯੋਗ ਦੀ ਗੱਲ ਕਰੀਏ, ਤ੍ਰਾਟਕ ਦੀ ਗੱਲ ਕਰੀਏ, ਨਟਰਾਜ ਦੀ ਗੱਲ ਕਰੀਏ, ਜਿੰਨੇ ਵੀ ਸਾਧਨ ਸੰਸਾਰ ਵਿੱਚ ਧਿਆਨ ਨੂੰ ਇਕਾਗਰ ਕਰਨ ਦੇ ਦੱਸੇ ਗਏ ਨੇ, ਉਹਨਾਂ ਸਾਰੇ ਸਾਧਨਾਂ 'ਚੋਂ ਸਭ ਤੋਂ ਸਰਵੋਤਮ ਅਤੇ ਸਰਵ ਸ੍ਰੇਸ਼ਟ ਸਾਧਨ ਹੈ ਗੁਰਬਾਣੀ ਦਾ ਕੀਰਤਨ। ਤਾਂ ਇਹ ਪਾਵਨ ਪੰਗਤੀਆਂ ਆਪਾਂ ਪੜ੍ਹਦੇ ਹਾਂ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਵਿੱਚ ਗੁਰਬਾਣੀ ਦਾ ਕੀਰਤਨ ਪ੍ਰਧਾਨ ਹੈ ਅਤੇ ਗੁਰਮੁਖ ਜਪਦੇ ਆ ਧਿਆਨ ਨੂੰ ਇਕਾਗਰ ਕਰਨ ਵਾਸਤੇ। ਕੀਰਤਨ ਧਿਆਨ ਦੀ ਇਕਾਗਰਤਾ ਵਾਸਤੇ ਸਭ ਤੋਂ ਸਰਵ ਸ੍ਰੇਸ਼ਟ ਸਾਧਨ ਹੈ। ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਬਾਨੀ, ਉਹਨਾਂ ਦਾ ਵੀ ਜਨਮ ਦਿਹਾੜਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦੋਂ ਕੀਰਤਨ ਕਰਦੇ ਤੇ ਇੱਕੋ ਚੌਂਕੜੇ ਤੇ 36-36 ਘੰਟੇ, 42-42 ਘੰਟੇ ਇੱਕੋ ਚੌਂਕੜੇ ਤੇ ਬੈਠੇ ਕੀਰਤਨ ਕਰੀ ਜਾਂਦੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਹਾਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ, ਜਿੱਥੇ ਮਹਾਰਾਜ ਬਾਲਾ ਪ੍ਰੀਤਮ ਸਤਿਗੁਰਾਂ ਨੇ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਵਾਏ ਤੇ ਲਾਲ ਚੰਦ ਵਰਗੇ ਪੰਡਤਾਂ ਦਾ ਹੰਕਾਰ ਤੋੜਿਆ। ਉਸ ਪਵਿੱਤਰ ਪੰਜੋਖਰਾ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਨਗਰੀ ਵਿੱਚ ਇੱਕ ਮਹਾਂਪੁਰਖ ਹੋਏ, ਬਾਬਾ ਆਤਮਾ ਸਿੰਘ ਜੀ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਰੰਗਲੇ ਸੱਜਣ ਨਾਮ ਦੀ ਇੱਕ ਪੁਸਤਕ ਹੈ, ਉਹ ਸਿੱਖਾਂ ਨੂੰ ਪੜ੍ਹਨੀ ਚਾਹੀਦੀ ਹੈ। ਰੰਗਲੇ ਸੱਜਣ, ਉਹਦੇ 'ਚ ਬੜੇ ਬੜੇ ਨਾਮ ਰਸੀਏ ਗੁਰਸਿੱਖਾਂ ਦਾ ਜੀਵਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਲਿਖਿਆ। ਉਹਦੇ ਵਿੱਚ ਹੀ ਉਹ ਬਾਬਾ ਆਤਮਾ ਸਿੰਘ ਜੀ ਦਾ ਵੀ ਜ਼ਿਕਰ ਕਰਦੇ। ਬਾਬਾ ਆਤਮਾ ਸਿੰਘ ਜੀ 36-36 ਘੰਟੇ ਇੱਕੋ ਚੌਂਕੜੇ 'ਤੇ ਬਹਿ ਕੇ ਕੀਰਤਨ ਕਰਿਆ ਕਰਦੇ ਸਨ। ਨਾਲ ਜੋੜੀ ਵਜਾਉਣ ਵਾਲੇ ਬਦਲੀ ਜਾਂਦੇ, ਉਹ ਇੱਕੋ ਚੌਂਕੜੇ 'ਤੇ ਬੈਠੇ 36 ਘੰਟੇ ਲਗਾਤਾਰ ਨਿਰੰਤਰ ਕੀਰਤਨ ਕਰਦੇ। ਧਿਆਨ ਦੀ ਇਕਾਗਰਤਾ ਦੀ ਗੱਲ ਚੱਲ ਰਹੀ ਹੈ ਕਿ ਜਦੋਂ ਧਿਆਨ ਇਕਾਗਰ ਹੁੰਦਾ ਹੈ ਉਦੋਂ ਦੇਸ਼, ਕਾਲ ਔਰ ਵਸਤੂ ਤਿੰਨੇ ਚੀਜ਼ਾਂ ਭੁੱਲ ਜਾਂਦੇ। ਦੇਸ਼ ਕਾਲ ਦੋਵੇਂ ਭੁੱਲ ਜਾਂਦੇ, ਨਾ ਤਾਂ ਸਮੇਂ ਦਾ ਪਤਾ ਲੱਗਦਾ, ਨਾ ਦੇਸ਼ ਦਾ ਪਤਾ ਲੱਗਦਾ ਵੀ ਕਿੱਥੇ ਬੈਠੇ। ਇਹੋ ਜਿਹੀ ਅਵਸਥਾ ਵਿੱਚ ਸੁਰਤ ਚਲੀ ਜਾਂਦੀ ਹੈ ਜਿੱਥੇ ਕੋਈ ਅਲੌਕਿਕ ਜਿਹਾ ਨਜ਼ਾਰਾ ਵਰਤਦਾ ਹੈ, ਉੱਥੇ ਦੇਸ਼ ਕਾਲ ਵਸਤੂ ਤਿੰਨੇ ਚੀਜ਼ਾਂ ਦੀ ਬਿਸਮ੍ਰਿਤੀ ਹੋ ਜਾਂਦੀ ਹੈ। ਕੀਰਤਨਪੁਰ ਸਾਹਿਬ, ਖਾਲਸੇ ਪੰਥ ਨੇ ਕੀਰਤਪੁਰ ਸਾਹਿਬ ਦੀ ਸ਼ਤਾਬਦੀ ਮਨਾਈ ਹੈ ਪਿੱਛੇ। ਕੀਰਤਪੁਰ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਤੇ ਮਹਾਂਪੁਰਖ ਦੱਸਦੇ ਆ ਵੀ 9 ਮਹੀਨੇ ਨਿਰੰਤਰ ਗੁਰੂ ਨਾਨਕ ਸਾਹਿਬ ਉੱਥੇ ਕੀਰਤਨ ਕਰਦੇ ਰਹੇ, ਤਾਂ ਉਸ ਜਗ੍ਹਾ ਦਾ ਨਾਮ ਪਹਿਲਾਂ ਕੀਰਤਨਪੁਰ ਸੀ, ਫਿਰ ਕੀਰਤਪੁਰ ਸਾਹਿਬ ਪ੍ਰਗਟ ਕੀਤਾ 6ਵੇਂ ਪਾਤਸ਼ਾਹ ਨੇ। ਤੋ ਕੀਰਤਨ ਕਰਦਿਆਂ ਸੁਰਤ ਇਕਾਗਰ ਹੋ ਜਾਂਦੀ ਹੈ, ਕੀਰਤਨ ਸੁਣਦਿਆਂ ਸੁਰਤ ਇਕਾਗਰ ਹੋ ਜਾਂਦੀ ਹੈ, ਧਿਆਨ ਇਕਾਗਰ ਹੋ ਜਾਂਦਾ ਹੈ ਤੇ ਧਿਆਨ ਦੀ ਇਕਾਗਰਤਾ ਵਿੱਚੋਂ ਹੀ ਆਤਮਾ ਦੇ ਸਵਰੂਪ ਦੀ ਝਲਕ ਨਜ਼ਰ ਆਉਂਦੀ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਆਤਮਾ ਦੇ ਸਵਰੂਪ ਦੇ ਸਾਕਸ਼ਾਤਕਾਰ ਦਰਸ਼ਨ ਨਹੀਂ ਹੋ ਸਕਦੇ। ਤੋ ਰੱਬੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸੰਧਿਆ ਦੇ ਦੀਵਾਨਾਂ 'ਚ ਸਰਵਣ ਕੀਤਾ ਹੈ। ਉਪਰੰਤ ਕਥਾ ਦੀ ਮਰਿਆਦਾ ਹੈ ਇਸ ਅਸਥਾਨ 'ਤੇ, ਜਿਤਨੇ ਵੀ ਗੁਰਧਾਮ ਹਨ ਕੀਰਤਨ ਤੋਂ ਉਪਰੰਤ ਕਥਾ ਦੀ ਮਰਿਆਦਾ ਹੈ। ਪਹਿਲਾਂ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਬਚਨ ਕਰਿਆ ਕਰਦੇ ਸਨ ਕਿ ਕੀਰਤਨ ਉਹ ਪੱਠੀ ਹੈ ਜਿਹਦੇ ਵਿੱਚ ਲੋਹੇ ਨੂੰ ਤਾਇਆ ਜਾਂਦਾ ਹੈ। ਜਦੋਂ ਲੋਹਾ ਤਾ 'ਤੇ ਆ ਜਾਏ ਤੇ ਕਥਾ ਉਹ ਹਥੌੜਾ ਹੈ ਜਿਹਦੇ ਨਾਲ ਉਸ ਲੋਹੇ ਦੀ ਕਾੜਤ ਨੂੰ ਘੜਿਆ ਜਾਂਦਾ ਹੈ। ਜਿਵੇਂ ਲੁਹਾਰ ਨੇ ਲੋਹਾ ਘੜਨਾ ਹੋਵੇ ਤਾਂ ਉਹਨੂੰ ਪਹਿਲਾਂ ਭੱਠੀ ਵਿੱਚ ਚੰਗੀ ਤਰ੍ਹਾਂ ਤਪਾਉਂਦਾ, ਫਿਰ ਉਹਨੂੰ ਹਥੌੜੇ ਨਾਲ ਆਪਣੀ ਮਰਜ਼ੀ ਮੁਤਾਬਕ ਸ਼ੇਪ ਦਿੰਦਾ, ਉਹਦੇ ਬਾਟੇ ਬਣਾਉਂਦਾ,
ਉਹਦੇ ਹੋਰ ਕਈ ਤਰੀਕੇ ਦੇ ਔਜ਼ਾਰ ਬਣਾਉਂਦਾ। ਇਸੇ ਤਰ੍ਹਾਂ ਕੀਰਤਨ ਵਿੱਚ ਜਦੋਂ ਮਨ ਇਕਾਗਰ ਹੋ ਜਾਂਦਾ, ਤਾਅ 'ਤੇ ਆ ਜਾਂਦਾ, ਫਿਰ ਗੁਰਬਾਣੀ ਦੀ ਕਥਾ ਦੁਆਰਾ ਫਿਰ ਉਸ ਮਨ ਦੀ ਘਾੜਤ ਨੂੰ ਘੜਿਆ ਜਾਂਦਾ। ਉਹਨੂੰ ਮਹਾਰਾਜ ਜੀ ਦੇ ਬਚਨ ਫਰਮਾਉਂਦੇ ਪਾਤਸ਼ਾਹ ਜੀ ਦੇ, ਤਿੱਥੈ ਘੜੀਐ ਸ਼ਬਦ ਸੱਚੀ ਟਕਸਾਲ, ਘੜੀਐ ਸ਼ਬਦ ਸੱਚੀ ਟਕਸਾਲ। ਫਿਰ ਉੱਥੇ ਸਤਿਗੁਰਾਂ ਦੇ ਸ਼ਬਦ ਦੇ ਦੁਆਰਾ ਸੁਰਤ ਨੂੰ ਘੜਿਆ ਜਾਂਦਾ, ਮਨ ਨੂੰ ਘੜਿਆ ਜਾਂਦਾ। ਇਸ ਕਰਕੇ ਕੀਰਤਨ ਤੋਂ ਉਪਰੰਤ ਕਥਾ ਦੀ ਮਰਯਾਦਾ ਹੈ। ਇੱਕ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ, ਇੱਦਾਂ ਹੀ ਜਿਵੇਂ ਆਪ ਜੀ ਗੁਰੂ ਚਰਨਾਂ 'ਚ ਬੈਠੇ ਹੋ, ਸੰਗਤ ਗੁਰੂ ਚਰਨਾਂ 'ਚ ਹਾਜ਼ਰ ਹੈ। ਬੇਨਤੀ ਕੀਤੀ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਨੂੰ ਕਿ ਗਰੀਬ ਨਵਾਜ, ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਦਾ ਕੀਰਤਨ ਕਰਦੇ ਸੁਣਦੇ ਹਾਂ, ਗੁਰਬਾਣੀ ਦੀ ਕਥਾ ਵੀ ਕਰਦੇ ਸੁਣਦੇ ਹਾਂ, ਸਾਨੂੰ ਤਿੰਨਾਂ ਦਾ ਵੱਖੋ ਵੱਖਰਾ ਮਹਾਤਮ ਦੱਸੋ ਕਿ ਗੁਰਬਾਣੀ ਦੇ ਪਾਠ ਕਰਨ ਦਾ ਕੀ ਮਹਾਤਮ ਹੈ, ਗੁਰਬਾਣੀ ਦੇ ਕੀਰਤਨ ਦਾ ਕੀ ਮਹਾਤਮ ਹੈ, ਔਰ ਗੁਰਬਾਣੀ ਦੀ ਕਥਾ ਦਾ ਕੀ ਮਹਾਤਮ ਹੈ। ਪੰਜਵੇਂ ਪਾਤਸ਼ਾਹ ਜੀ ਬੈਠਿਆਂ ਬਚਨ ਕਰਕੇ ਕਹਿਣ ਲੱਗੇ, ਭਾਈ ਸਿੱਖੋ, ਸਵਾਲ ਬੜਾ ਕੀਮਤੀ ਹੈ, ਜਵਾਬ ਸੁਣੋ, ਪਰ ਜਵਾਬ ਤੋਂ ਪਹਿਲਾਂ ਇੱਕ ਉਦਾਹਰਣ ਸੁਣੋ। ਉਦਾਹਰਣ ਇਹ ਹੈ ਕਿ ਜਿਵੇਂ ਕਿਸੇ ਜ਼ਿਮੀਂਦਾਰ ਦਾ ਖੇਤ ਹੋਵੇ, ਖੇਤ 'ਚ ਖੂਹ ਲੱਗਾ ਹੋਇਆ, ਖੂਹ ਦੇ ਜਲ ਨਾਲ ਉਹ ਆਪਣੇ ਖੇਤ ਨੂੰ ਸਿੰਚ ਲੈਂਦਾ, ਖੂਹ ਦੇ ਜਲ ਨਾਲ ਉਹ ਆਪਣੀ ਪੈਲੀ ਨੂੰ ਪਾਣੀ ਲਾ ਲੈਂਦਾ। ਜੇ ਉਹਦੇ ਨਾਲ ਗੁਆਂਢ ਦੇ ਵਿੱਚ ਕਿਸੇ ਸੱਜਣ ਮਿੱਤਰ ਦੀ ਪੈਲੀ ਹੋਵੇ, ਖੇਤ ਹੋਵੇ, ਉਹ ਖੂਹ ਨਾਲ ਉਹਨੂੰ ਵੀ ਸਿੰਚ ਲੈਂਦਾ, ਪਰ ਜਿਹੜੀ ਪੈਲੀ ਉਹਦੇ ਖੂਹ ਤੋਂ ਬਹੁਤ ਦੂਰ ਹੈ, ਉੱਥੇ ਤਾਂ ਹੀ ਖੂਹ ਦਾ ਪਾਣੀ ਨਹੀਂ ਪਹੁੰਚਦਾ, ਉਹ ਪੈਲੀ ਉਹ ਖੇਤ ਸੁੱਕੇ ਰਹਿ ਜਾਂਦੇ ਆ। ਪਰ ਪਰਮੇਸ਼ਰ ਨੇ ਉਹਨਾਂ ਲਈ ਵੀ ਬੰਦੋਬਸਤ ਕੀਤਾ। ਅਕਾਲ ਪੁਰਖ ਫਿਰ ਕੀ ਕਰਦਾ, ਮੀਂਹ ਪਾਉਂਦਾ। ਜਦੋਂ ਮੀਂਹ ਪੈਂਦਾ, ਮੀਂਹ ਪੈਣ ਨਾਲ ਨੇੜੇ ਦੂਰ ਦੇ ਜਿੰਨੇ ਖੇਤ ਦੇ ਸਾਰੇ ਸਿੰਚੇ ਜਾਂਦੇ, ਸਾਰਿਆਂ 'ਚ ਪਾਣੀ ਭਰ ਜਾਂਦਾ ਹੈ। ਪਰ ਜਦੋਂ ਬਹੁਤ ਜ਼ਿਆਦਾ ਤੇਜ਼ ਮੀਂਹ ਪਵੇ, ਟਿੱਬਿਆਂ 'ਤੇ ਪਾਣੀ ਨਹੀਂ ਠਹਿਰਦਾ। ਜਿਹੜੇ ਉੱਚੇ ਖੇਤ ਹੁੰਦੇ ਆ, ਟਿੱਬੇ ਹੁੰਦੇ ਆ, ਉੱਥੇ ਪਾਣੀ ਰੁਕਦਾ ਨਹੀਂ, ਟਿੱਬਿਆਂ ਤੋਂ ਪਾਣੀ ਨੀਵੇਂ ਥਾਂ 'ਤੇ ਆ ਕੇ ਰੁਕ ਜਾਂਦਾ, ਕਿਉਂਕਿ ਪਾਣੀ ਦਾ ਸੁਭਾਅ ਹੈ ਪਾਣੀ ਚੱਲੇ ਨਿਵਾਣ ਨੂੰ, ਪਾਣੀ ਨੇ ਤਾਂ ਨੀਵੇਂ ਥਾਂ ਨੂੰ ਵਗਣਾ। ਉਹ ਟਿੱਬਿਆਂ ਤੋਂ ਥੱਲੇ ਨਿਵਾਣ ਨੂੰ ਆ ਜਾਂਦਾ ਅਤੇ ਟਿੱਬੇ ਫਿਰ ਸੁੱਕੇ ਦੇ ਸੁੱਕੇ। ਪਰਮੇਸ਼ਰ ਨੇ ਉਹਨਾਂ ਟਿੱਬਿਆਂ ਨੂੰ ਸਿੰਚਣ ਲਈ ਵੀ ਪ੍ਰਬੰਧ ਕੀਤਾ। ਜਦੋਂ ਤੇਜ਼ ਮੀਂਹ ਪੈ ਕੇ ਹਟਦਾ, ਫਿਰ ਨਿੱਕੀ ਨਿੱਕੀ ਕਣੀ ਦੀ ਫੂੜ ਪੈਣੀ ਸ਼ੁਰੂ ਹੁੰਦੀ ਹੈ, ਜਿਹਨੂੰ ਆਪਾਂ ਝੜੀ ਕਹਿੰਦੇ। ਝੜੀ ਲਾਏ ਜਿਉਂ ਵਰਖਾ ਜਲ ਹੈ, ਕੀਰਤਨ ਆਹੇ ਮੇਘ ਕੀ ਵਰਖਾ। ਕਹਿੰਦੇ ਕੀਰਤਨ ਉਹ ਬੱਦਲ ਹੈ ਮੌਲੇ ਧਾਰ। ਫਿਰ ਕਹਿੰਦੇ ਜਦੋਂ ਟਿੱਬੇ ਸੁੱਕੇ ਰਹਿ ਜਾਂਦੇ ਆ, ਪਰਮੇਸ਼ਰ ਉਹਨਾਂ ਨੂੰ ਸਿੰਚਣ ਦੀ ਨਿੱਕੀ ਨਿੱਕੀ ਕਣੀ ਦੀ ਫੂੜ ਪਾਉਂਦਾ। ਉਹ ਜਿਹੜੀ ਨਿੱਕੀ ਨਿੱਕੀ ਕਣੀ ਦੀ ਫੂੜ ਹੈ, ਉਹ ਟਿੱਬਿਆਂ 'ਤੇ ਪੈਂਦੀ ਹੈ ਅਤੇ ਟਿੱਬਿਆਂ ਵਿੱਚੇ ਹੀ ਸਮਾ ਜਾਂਦੀ ਹੈ, ਵਿੱਚੇ ਹੀ ਧੱਸਦੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਆ ਉਦਾਹਰਣ, ਹੁਣ ਸੁਣੋ ਸਿਧਾਂਤ, ਕਿਉਂਕਿ ਉਦਾਹਰਣ ਦੇ ਨਾਲ ਸਿਧਾਂਤ ਸਪਸ਼ਟ ਹੋ ਜਾਂਦਾ। ਬਿਨਾਂ ਉਦਾਹਰਣ ਤੋਂ ਸਿਧਾਂਤ ਦੀ ਸਿੱਧੀ ਨਹੀਂ ਹੁੰਦੀ। ਗੁਰਬਾਣੀ 'ਚ ਕਿੰਨੇ ਸਿਧਾਂਤ ਸਤਿਗੁਰਾਂ ਨੇ ਦੱਸਣ ਲਈ ਉਦਾਹਰਣਾਂ ਦਿੱਤੀਆਂ। ਜਦੋਂ ਸੇਵਾ ਦੀ ਗੱਲ ਕਰਦੇ ਮਹਾਰਾਜ ਜੀ ਕਹਿੰਦੇ ਹਸਤੀ ਸਿਰ ਜੋ ਅੰਕਸ ਹੈ, ਹਾਥੀ ਦੀ ਉਦਾਹਰਣ ਦਿੱਤੀ ਹੈ ਵੀ ਜਿਵੇਂ ਉਹ ਆਪਣਾ ਸਿਰ ਕੁੰਡੇ ਥੱਲੇ ਦੇ ਕੇ ਰੱਖਦਾ, ਇੱਦਾਂ ਸਮਰਪਣ ਹੋ ਕੇ ਸੇਵਾ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜ੍ਹੀਏ ਅਤੇ ਭਾਈ ਸਾਹਿਬ ਨੇ ਇੱਕ ਗੱਲ ਕਹਿਣ ਲਈ ਛੇ ਛੇ ਸੱਤ ਸੱਤ ਅੱਠ ਅੱਠ ਉਦਾਹਰਣਾਂ ਦਿੱਤੀਆਂ। ਜਿਵੇਂ ਉਹ ਕਹਿੰਦੇ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ, ਮਿਲ ਹੋਣ ਸੁਖਾਲੇ, ਨੇਹੋ ਕਬਲ ਜਲ ਜਾਣੀਆਂ, ਖਿੜ ਮੂੰਹ ਵਿਖਾਲੇ, ਨਾਰ ਪਤਾਰ ਪਿਆਰ ਹੈ, ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ ਹੋਏ ਨਿਭ ਹੈ ਨਾਲੇ। ਜਦੋਂ ਪ੍ਰੀਤ ਦੀ ਗੱਲ ਕੀਤੀ
ਤੇ ਉਹਨਾਂ ਨੇ ਕਿੰਨੀਆਂ ਉਦਾਹਰਣਾਂ ਦਿੱਤੀਆਂ, ਚੰਨ ਚਕੋਰ ਦੀ, ਚੱਕਵੀ ਸੂਰਜ ਦੀ, ਮਾਂ ਪੁੱਤ ਦੀ, ਕਮਲ ਤੇ ਫੁੱਲ ਤੇ ਸੂਰਜ ਦੀ। ਤੋ ਉਦਾਹਰਣਾਂ ਨਾਲ ਸਿਧਾਂਤ ਸਪਸ਼ਟ ਹੋ ਜਾਂਦਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਉਦਾਹਰਣ ਦੱਸੀ ਆ ਤੁਹਾਨੂੰ, ਮੀਂਹ ਦੇ ਖੂਹ ਦੇ ਜਲ ਦੀ, ਮੀਂਹ ਦੇ ਜਲ ਦੀ ਤੇ ਝੜੀ ਦੇ ਜਲ ਦੀ। ਕਹਿੰਦੇ ਜਿਹੜਾ ਪਾਠ ਕਰਨਾ ਗੁਰਬਾਣੀ ਦਾ, ਉਹ ਇਉਂ ਹੈ ਜਿਵੇਂ ਖੂਹ ਦਾ ਜਲ ਤੁਸੀਂ ਆਪਣੀ ਪੈਲੀ ਨੂੰ ਸਿੰਚ ਲਿਆ। ਜੇ ਕੋਈ ਨਾਲ ਬੈਠਾ ਉਹਨੂੰ ਵੀ ਸੁਣਾ ਦਿੱਤੀ ਬਾਣੀ, ਨਾਲ ਦੇ ਖੇਤ ਵੀ ਸਿੰਚੇ ਗਏ, ਉਹਦਾ ਵੀ ਭਲਾ। ਪਰ ਜਿਹੜੇ ਦੂਰ ਦੁਰਾਡੇ ਨੇ, ਜਿੱਥੇ ਖੂਹ ਦਾ ਪਾਣੀ ਨਹੀਂ ਜਾਂਦਾ, ਉਹਦੇ ਲਈ ਫਿਰ ਗੁਰਬਾਣੀ ਦਾ ਜੋ ਕੀਰਤਨ ਹੈ ਗੁਰੂ ਖਾਲਸਾ ਜੀ, ਉਹ ਫਿਰ ਮੇਘ ਦੀ ਵਰਖਾ ਹੈ, ਉਹ ਮੌਲੇ ਧਾਰ ਮੀਂਹ ਹੈ। ਉਹ ਦੂਰ ਜਿਹੜੇ ਖੇਤ ਨੇ ਉਹਨਾਂ ਨੂੰ ਵੀ ਸਿੰਚ ਦਿੰਦਾ, ਪਰ ਹੁਣ ਕੀਰਤਨ ਦੀ ਜਿਹੜੀ ਮੀਂਹ ਦਾ ਜਲ ਹੈ ਉਹ ਟਿੱਬਿਆਂ 'ਤੇ ਨਹੀਂ ਡਿੱਗਦਾ। ਹੁਣ ਕੀਰਤਨ ਵਿੱਚ ਜਿਹੜਾ ਸ਼ਬਦ ਪੜ੍ਹਿਆ ਜਾਣਾ ਸਾਰਿਆਂ ਨੂੰ ਤਾਂ ਨਹੀਂ ਸਮਝ ਆਉਂਦਾ। ਹੁਣ ਕੀਰਤਨ ਵਿੱਚ ਰਾਗੀ ਸਿੰਘ ਸ਼ਬਦ ਪੜ੍ਹ ਜਾਣ, ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀ, ਕੀਰਤਨ ਵਿੱਚ ਰਾਗੀ ਸਿੰਘ ਇਹ ਪੰਗਤੀ ਕਹਿ ਜਾਣ, ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ। ਸੁਣਨ ਵਾਲੇ ਨੇ ਸੁਣ ਲਿਆ, ਸਮਝ ਤਾਂ ਨਹੀਂ ਨਾ ਆਇਆ ਵੀ ਕਿਹੜੇ ਅੱਠ ਅੱਠ ਪੈਰ ਨੇ, ਅੱਠਾਂ ਪੈਰਾਂ 'ਚ ਕਿਹੜੇ ਅੱਠਾਂ ਨੂੰ ਖੰਡਣਾ। ਅੱਠੀ ਪੈਰੀ ਅੱਠ ਖੰਡ, ਅੱਠਾਂ ਪੈਰਾਂ 'ਚ ਅੱਠਾਂ ਨੂੰ ਖੰਡਣਾ, ਨਾਵਾਂ ਖੰਡ ਸਰੀਰ, ਨੌਵਾਂ ਇਹ ਸਰੀਰ ਖੰਡਣਾ। ਉਹ ਜਿਹੜੇ ਅੱਠਾਂ ਪੈਰਾਂ 'ਚ ਅੱਠਾਂ ਨੂੰ ਖੰਡਣ ਦੀ ਗੱਲ ਹੋ ਰਹੀ ਹੈ, ਉਹ ਕਿਹੜੇ ਅੱਠ ਨੇ, ਉਹ ਕਦੋਂ ਖੁੱਲ੍ਹੇਗੀ ਗੱਲ? ਉਹ ਤਾਂ ਖੁੱਲ੍ਹੇਗੀ ਜਦੋਂ ਕਥਾ ਹੋਵੇਗੀ। ਕਥਾ ਵਿੱਚ ਦੱਸਿਆ ਜਾਏਗਾ ਕਿ ਅੱਠ ਕਿਹੜੇ ਨੇ। ਪੰਜ ਨੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ। ਤਿੰਨ ਨੇ ਗੁਣ, ਰਜੋ ਤਮੋ ਤੇ ਸਤੋ, ਕਿੰਨੇ ਹੋ ਗਏ? ਅੱਠ। ਕਹਿੰਦੇ ਅੱਠਾਂ ਪੈਰਾਂ ਵਿੱਚ 24 ਘੰਟਿਆਂ ਵਿੱਚ ਇਹਨਾਂ ਅੱਠਾਂ ਨੂੰ ਖੰਡਣਾ ਸਿੱਖ ਨੇ, ਤੇ ਨੌਵਾਂ ਜਿਹੜਾ ਸਰੀਰ ਹੈ ਇਹਨੂੰ ਵੀ ਖੰਡਣਾ, ਇਹਦੀ ਮਮਤਾ ਤੋਂ ਦੂਰ ਰਹਿਣਾ, ਸਰੀਰ ਦੀ ਮਮਤਾ ਤੋਂ ਉੱਪਰ ਉੱਠ ਕੇ ਰਹਿਣਾ। ਹੁਣ ਕਥਾ ਹੋਵੇਗੀ, ਪਤਾ ਲੱਗ ਜਾਏਗਾ। ਹੁਣ ਕੀਰਤਨ ਹਰ ਇੱਕ ਨੂੰ ਸਮਝ ਨਹੀਂ ਆਉਂਦਾ ਗੁਰਬਾਣੀ ਦਾ। ਗੁਰਬਾਣੀ ਦੇ ਕੀਰਤਨ ਵਿੱਚ ਕੋਈ ਰਾਗੀ ਸਿੰਘ ਪੜ੍ਹ ਜਾਏ ਸ਼ਬਦ, ਸਾਰਿਆਂ ਨੂੰ ਤਾਂ ਨਹੀਂ ਸਮਝ ਆਉਂਦਾ ਵੀ ਕੀ ਕਿਹਾ ਗਿਆ ਹੈ। ਭਾਵੇਂ ਅੱਜ ਕੱਲ੍ਹ ਸਕਰੀਨਾਂ ਲੱਗ ਗਈਆਂ, ਨਾਲ ਥੱਲੇ ਅਰਥ ਵੀ ਲਿਖੇ ਹੁੰਦੇ, ਪਰ ਅਰਥਾਂ ਨਾਲ ਵੀ ਕਈ ਵਾਰੀ ਨਹੀਂ ਸਮਝ ਆਉਂਦਾ। ਲਿਖ ਸਾਹਮਣੇ ਕਥਾ ਹੋਵੇਗੀ, ਗੱਲ ਸਪਸ਼ਟ ਹੋ ਜਾਂਦੀ ਹੈ। ਕਹਿੰਦੇ ਹੁਣ ਉਹ ਟਿੱਬੇ ਫਿਰ ਸੁੱਕੇ ਦੇ ਸੁੱਕੇ, ਜਿੱਥੇ ਨਿਵਾਣ ਸੀ, ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਸੀ, ਉੱਥੇ ਕੀਰਤਨ ਦਾ ਜਲ ਟਿੱਕ ਗਿਆ, ਪਰ ਟਿੱਬੇ ਸੁੱਕੇ ਨੇ। ਹੁਣ ਸੁੱਕੇ ਹੋਏ ਟਿੱਬਿਆਂ ਲਈ ਮਹਾਰਾਜ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਕਥਾ ਹੈ ਜਿਹੜੀ ਨਿੱਕੀ ਨਿੱਕੀ ਕਣੀ ਦੀ ਫੂੜ ਹੈ, ਜਿੱਥੇ ਪੈਂਦੀ ਹੈ ਸਮਾਈ ਜਾਂਦੀ, ਉਹਨੂੰ ਕਥਾ ਦੀ ਸਮਝ ਸਾਰਿਆਂ ਨੂੰ ਪੈ ਜਾਂਦੀ। ਉੱਚੇ ਨੀਵੇਂ ਸਾਰੇ ਥਾਂ ਕਥਾ ਦੇ ਨਾਲ ਭਰ ਜਾਂਦੇ। ਇਹ ਬਚਨ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਕਹੇ। ਫਿਰ ਗੁਰਦੇਵ ਨੇ ਇੱਕ ਹੋਰ ਬਚਨ ਫਰਮਾਇਆ। ਗੁਰਦੇਵ ਕਹਿਣ ਲੱਗੇ ਕਿ ਕੀਰਤਨ ਪੁੱਤਰ ਹੈ, ਕਥਾ ਮਾਂ ਹੈ। ਸਿੱਖ ਬੜੇ ਚੁਕੰਨੇ ਸੀ, ਸਾਵਧਾਨ ਸੀ। ਉਹਨਾਂ ਨੇ ਸੁਣਿਆ ਕਿ ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਤੇ ਬੜੇ ਅਸਚਰਜ ਹੋ ਕੇ, ਚੁਕੰਨੇ ਹੋ ਕੇ ਸਤਿਗੁਰੂ ਜੀ ਨੂੰ ਪੁੱਛਦੇ ਹੈ ਕਿ ਮਹਾਰਾਜ ਫਿਰ ਕੀਰਤਨ ਦਾ ਪਿਤਾ ਤੇ ਕਥਾ ਦਾ ਘਰ ਵਾਲਾ ਕੌਣ? ਜੇ ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਤੇ ਫਿਰ ਕਥਾ ਦਾ ਘਰ ਵਾਲਾ ਤੇ ਕੀਰਤਨ ਦਾ ਪਿਤਾ ਕੌਣ ਹੈ? ਮਹਾਰਾਜ ਜੀ ਹੱਸੇ, ਮੁਸਕਰਾਏ, ਕਹਿੰਦੇ ਅਸੀਂ ਚਾਹੁੰਦੇ ਸੀ ਤੁਸੀਂ ਇਹ ਸਵਾਲ ਕਰੋ। ਆਮ ਕਰਕੇ ਗੁਰੂ ਖਾਲਸਾ ਜੀ ਕਈ ਵਾਰ ਸਾਡੇ ਕਈ ਬੁਲਾਰੇ ਇਤਿਹਾਸ ਸੁਣਾਉਂਦਿਆਂ ਸੱਜੇ ਖੱਬੇ ਦੀਆਂ ਇੱਧਰ ਉੱਧਰ ਦੀਆਂ ਸੁਣਾ ਜਾਂਦੇ। ਉਹ ਜਿਵੇਂ ਇੱਕ ਢਾਡੀ ਸਿੰਘ ਪ੍ਰਚਾਰ ਕਰੀ ਜਾਵੇ, ਪ੍ਰਚਾਰ ਕਰਦਿਆਂ ਉਹਨੇ ਗੱਲ ਕੀਤੀ ਕਿ ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਸਾਹਿਬ ਜਾਣ ਛੱਡ ਕੇ ਉਦਾਸੀ 'ਤੇ ਜਾਣ ਲੱਗੇ, ਤੇ ਮਾਤਾ ਸੁਲੱਖਣੀ ਜੀ ਨੇ ਕਿਹਾ
कि महाराज इन्हां बच्चियां दी परवरिश कौन करेगा। तां कहिंदे उन्होंने जवाब दिता भी जे दसवें पातशाह चार पुत्र वार सकदे आ ते मैं दो छड के नहीं जा सकदा। सुनन वालियां जो किसे रे जकारा गजाता पर यह नहीं वेख्या भी गुरु नानक साहब तो बाद नौ पातशाहियां ने दसवें पातशाह तक। फिर एक कोई कहन लगा, बुलारा सी कोई, कहिंदा जी जदों सीता नूं छड के लक्ष्मण गया तो उन्हें जिहड़ी कार कढ़ी सी बाहर लकीर, ते लकीर कढ़न वेले तुहानूं पता भी उन्हें किहड़ा शब्द पढ़िया सी। सुणन वाले बड़े हैरानी नाल भी किहड़ा शब्द पढ़िया, कहिंदे उन्हें शब्द पढ़िया सी चौकी चौगिरद हमारे, गुर का शब्द रखवारे चौकी चौगिरद हमारे। भी ये शब्द पढ़िया सुणन वाले कहिंदे वाकई पर हुण कित्थे ओह दुआपर त्रेते युग की बात, यानी कि सुणन वाले स्रोते की सुरत किन्नी के कागर है वह बुलारे के बोलों नूं पता लग जाए। जदों पंजवें पातशाह गुरु अर्जन देव साहब जी ने फरमाया कि कीर्तन पुत्र है, कथा मां है, सिख बड़े सावधान से सुनन वाले, उन्हें आख्या गुरदेव फिर कृपा करके फरमाओ कि कथा का घरवाला ते कीर्तन का पिता कौन है। तो महाराज पंजवें पातशाह जी ने फुरमान किया कि कथा का घरवाला ते कीर्तन का पिता है प्रेम। प्रेम होवे ते कथा सोभदी है, प्रेम होवे ते कीर्तन सोभदा, जे प्रेम नहीं ना कथा सोभदी है ना कीर्तन सोभदा है। ये जो बचन मैं आप जी नूं सरवण करा रहा मेरी कोई मन घड़त कथा नहीं है, ये बचन सिखां दी भगत माला किस महापुरख ने लिखी है, शहीद भाई मनी सिंह जी, जिन्हां नूं अरदास विच असी नेता प्रति याद करते हैं भी जिन्होंने बंद बंद कटाए। वो महापुरखा ने एक पुस्तक लिखी है भाई गुरदास जी की, ग्यारहवीं वार का उन्होंने टीका किया, उहदा नाम है सिखां दी भगत माला। निकी जी पुस्तक है, कुजे च समुंदर बंद किया, हर एक सिख दे घर होनी चाहीदी है। उहदे च साढ़े जिन्ने सवाल ने जो जग्यासा दे विचों पै, एक तां सवाल हुंदे जग्यासा जो पैदा हुंदे, एक सवाल हुंदा भी जान बुझ के किसे नूं टोचड़ा नहीं होवे किसे नूं परखण वास्ते। एक बारी भाई अमरीक सिंह जी जख्मी पंथ दे बड़े नामवर प्रसिद्ध कीर्तनीए महापुरख होए है, उन्होंने मैनू यह बचन सुनाया। कहिंदे ज्ञानी जी एक बारी कोई सज्जन आया मेरे कोल ते कहिंदा जी भाई साहब तुसी भाई मरदाने के हो, ते मैं ये सवाल बड़िया कोलों पुछया है ते किसे कोलों मैनू जवाब नहीं मिलिया, भी तुसी कृपा करके मैनू इहदा जवाब दिओ। भाई साहब कहिंदे भी जिहड़ा तुसी कईआं कोलों जवाब नहीं मिलिया ते फिर मेरे कोलों शायद किहड़ा मिलू। कहिंदे मैनू उन्होंने पुछया भी भाई मरदाने की पड़दादी का की नां सी, कहिंदे मैं उदा ही कहता रजादी, भी भाई मरदाने की पड़दादी का नां सी रजादी। वो कहिंदे बड़ी खुश हुई, वो जिहड़ा सज्जन सी बड़ा खुश होया ते कहिंदा जी ये सवाल का जवाब तो कित मिलिया ही नहीं सी मैनू। कहिंदे रजादी का मैनू भी मैं सुभाविक ही कहता पर है नहीं सी। कहिंदे उन्हें कड़ा कोई सजरा बनाना सी, वो जान के परखण वास्ते भी जान बुझ के कोई यहो जिहा सवाल करना भी अगले नूं अड़ा के कहना भी वेख्या इहनूं पता नहीं कुछ। एक सवाल हुंदे आ जग्यासा जो पैदा हुंदे भी तुसी कुछ जानन की इच्छा रखते हो ते उन्हां दे सवालां दा जवाब सिखां दी भगत माला उस पुस्तक विच्चों तकरीबन तकरीबन सारे जवाब मिल जाते, जो जो सवाल साढ़े अंदर उपजते। तां मैं बेनती करता हुन्ना भी ये पुस्तक तकरीबन हर एक सिख दे घर होनी चाहीदी है, भाई मनी सिंह जी ने लिखी अपने हत्थी। उहदे विच बचन भाई मनी सिंह जी ने लिखे जिहड़े आप जी नूं सुनाए है कि कथा मां है, कीर्तन पुत्र है, और कीर्तन का पिता और कथा का घरवाला
ਉਹ ਹੈ ਪ੍ਰੇਮ। ਪ੍ਰੇਮ ਬਿਨਾਂ ਨਾ ਕਥਾ ਸੋਭਦੀ ਹੈ, ਪ੍ਰੇਮ ਬਿਨਾਂ ਨਾ ਕੀਰਤਨ ਸੋਭਦਾ ਹੈ। ਤਾਂ ਸਤਿਗੁਰੂ ਕਲਗੀਧਰ ਜੀ ਨੇ ਫਰਮਾਇਆ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਪ੍ਰੇਮ ਦੀ ਖੇਡ ਸਰਮੋਰ ਹੈ। ਤੋ ਕੀਰਤਨ ਦੇ ਨਾਲ ਕਥਾ ਦੀ ਮਰਿਆਦਾ ਗੁਰੂ ਘਰ ਵਿੱਚ। ਇੱਕ ਦਿਨ ਅੰਮ੍ਰਿਤ ਵੇਲੇ ਇੱਕ ਸਿੱਖ ਨਿਤਨੇਮ ਕਰ ਰਿਹਾ, ਕਲਗੀਧਰ ਜੀ ਦਾ ਦਰਬਾਰ ਹੈ ਆਨੰਦਪੁਰ ਸਾਹਿਬ, ਸੋ ਸਾਖੀ ਵਿੱਚ ਸਾਖੀ ਆਉਂਦੀ। ਉਹ ਪਾਠ ਕਰਨ ਵਾਲਾ ਸੁਖਮਣੀ ਸਾਹਿਬ ਦਾ ਪਾਠ ਕਰ ਰਿਹਾ ਸੀ ਸਿੱਖ, ਤੇ ਥੋੜ੍ਹਾ ਜਿਹਾ ਲੇਟ ਹੋ ਗਿਆ। ਇਹਨੇ ਨੂੰ ਕੀਰਤਨੀਏ ਆ ਗਏ, ਆਸਾ ਜੀ ਦੀ ਵਾਰ ਦੇ ਕੀਰਤਨ ਦਾ ਸਮਾਂ ਸੀ। ਉਹਦੇ ਹਾਲੇ ਚਾਰ ਪੰਜ ਅਸ਼ਟਪਦੀਆਂ ਰਹਿੰਦੀਆਂ ਸੀ ਸੁਖਮਣੀ ਸਾਹਿਬ ਦੀਆਂ, ਤੇ ਕੀਰਤਨੀਆਂ ਨੇ ਆ ਕੇ ਕੀਰਤਨ ਸ਼ੁਰੂ ਕਰਤਾ ਆਸਾ ਜੀ ਦੀ ਵਾਰ। ਉਹ ਕਹਿੰਦਾ ਵੀ ਤੁਸੀਂ ਠਹਿਰ ਜਾਓ। ਕਹਿੰਦੇ ਨਹੀਂ, ਮਰਿਆਦਾ ਹੈ, ਹੁਣ ਕੀਰਤਨ ਦਾ ਵੇਲਾ ਹੈ, ਤੇ ਕੀਰਤਨ ਦੀ ਮਰਿਆਦਾ ਜਿਹੜਾ ਸਮਾਂ ਨਿਯਤ ਕੀਤਾ ਹੋਇਆ ਉਹਦੇ ਵਿੱਚ ਹੀ ਕੀਰਤਨ ਹੋਣਾ, ਗੁਰੂ ਸਾਹਿਬ ਦੇ ਦਰਬਾਰ ਦੀ ਮਰਿਆਦਾ ਹੈ। ਕਹਿੰਦੇ ਉਸ ਵੇਲੇ ਜਦੋਂ ਕੀਰਤਨ ਕੀਤਾ, ਉਹ ਜਿਹੜਾ ਸਿੰਘ ਸੀਗਾ ਪਾਠੀ, ਉਹਨੇ ਕਲਗੀਧਰ ਜੀ ਨੂੰ ਸ਼ਿਕਾਇਤ ਕੀਤੀ ਕਿ ਗਰੀਬ ਨਵਾਜ, ਇਹ ਰਾਗੀ ਸਿੰਘਾਂ ਨੇ ਅੱਜ ਬੜਾ ਗਲਤ ਕੀਤਾ ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦਾ ਥੋੜ੍ਹਾ ਜਿਹਾ ਲੇਟ ਹੋ ਗਿਆ ਅੱਜ, ਅਤੇ ਚਾਰ ਕਸ਼ਟਪਦੀਆਂ ਰਹਿੰਦੀਆਂ ਸਨ, ਅਤੇ ਇਹਨਾਂ ਨੇ ਆ ਕੇ ਕੀਰਤਨ ਸ਼ੁਰੂ ਕਰਤਾ ਵਿੱਚ। ਮਹਾਰਾਜ, ਇਹਨਾਂ ਨੂੰ ਦੰਡ ਲਾਓ, ਇਹਨਾਂ ਨੂੰ ਤਨਖਾਹ ਲਾਓ। ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ, ਭਾਈ ਸਿੱਖਾ, ਤੂੰ ਵੰਡਦਾ ਸੀ ਚਬੀਣੀ। ਆਖੋ ਸਤਨਾਮ ਸ੍ਰੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਵੰਡਦਾ ਸੀ ਚਬੀਣੀ। ਚਬੀਣੀ ਮਤਲਬ ਥੋੜ੍ਹੇ ਥੋੜ੍ਹੇ ਦਾਣੇ ਚੱਬਣ ਨੂੰ ਦੇ ਰਿਹਾ ਸੀ, ਅਤੇ ਕੀਰਤਨੀਆਂ ਨੇ ਆ ਕੇ ਕੜਾ ਪ੍ਰਸ਼ਾਦ ਦੀ ਦੇਗ ਦੇ ਖੁੱਲ੍ਹੇ ਗੱਫੇ ਵਰਤਾਉਣੇ ਸ਼ੁਰੂ ਕਰਤੇ। ਫਿਰ ਉਹਦਾ ਜ਼ਿਆਦਾ ਪਰਉਪਕਾਰ ਕੀਤਾ ਉਹਨਾਂ ਨੇ। ਉਹਨਾਂ ਨੂੰ ਕਿਵੇਂ ਕਹਿ ਦਈਏ ਭਾਈ, ਇਹਨਾਂ ਨੂੰ ਕਿਵੇਂ ਤਨਖਾਹ ਲਾ ਦਈਏ। ਉਹਨਾਂ ਦਾ ਕੜਾ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਵਰਤਾਉਣੇ ਸ਼ੁਰੂ ਕਰਤੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰਕੇ। ਅਤੇ ਤੂੰ ਤਾਂ ਸੁਖਮਣੀ ਸਾਹਿਬ ਗੁਪਤ ਰੂਪ ਵਿੱਚ ਵੀ ਕਰ ਸਕਦਾ ਸੀ, ਚਾਰ ਅਸ਼ਟਪਦੀਆਂ ਰਹਿੰਦੀਆਂ, ਪਰ ਕੀਰਤਨ ਦੀ ਮਰਿਆਦਾ ਵੇਲੇ ਕੀਰਤਨ ਹੀ ਹੋਣਾ ਸੀ। ਸੋ ਕੀਰਤਨ ਅਤੇ ਕਥਾ ਦੀ ਮਰਿਆਦਾ ਗੁਰੂ ਸਾਹਿਬ ਦੇ ਦਰਬਾਰ ਦੀ ਪੁਰਾਤਨ ਮਰਿਆਦਾ ਹੈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਮਰਿਆਦਾ ਖੁਦ ਬੰਨ੍ਹੀ। ਤੋ ਕੀਰਤਨ ਤੋਂ ਉਪਰੰਤ ਕਥਾ ਹੋਣੀ, ਇਹ ਮਰਿਆਦਾ ਆਦਿ ਕਾਲ ਤੋਂ ਗੁਰੂ ਘਰ ਵਿੱਚ ਚੱਲਦੀ ਆ ਰਹੀ ਹੈ। ਜਿਵੇਂ ਕਿ ਮੈਂ ਪ੍ਰਥਮ ਬੇਨਤੀ ਕੀਤੀ ਹੈ ਕਿ ਕੀਰਤਨ ਵਿੱਚ ਪੜ੍ਹੇ ਜਾਣ ਵਾਲੇ ਸ਼ਬਦ ਕਈ ਵਾਰੀ ਸੰਪੂਰਨ ਰੂਪ ਵਿੱਚ ਸਰੋਤਿਆਂ ਦੀ ਸਮਝ ਵਿੱਚ ਨਹੀਂ ਆਉਂਦੇ। ਜਦੋਂ ਕਥਾ ਹੁੰਦੀ ਹੈ, ਕਥਾ ਦੁਆਰਾ ਉਹਨਾਂ ਸ਼ਬਦਾਂ ਦੇ ਅਰਥ ਖੁੱਲ੍ਹਦੇ ਹਨ, ਉਹਨਾਂ ਸ਼ਬਦਾਂ ਦੇ ਭਾਵ ਖੁੱਲ੍ਹਦੇ ਹਨ। ਅੱਖਰੀ ਅਰਥ ਆਪਾਂ ਸਾਰੇ ਪੜ੍ਹ ਲੈਂਦੇ। ਗੁਰਬਾਣੀ ਦੇ ਦੋ ਪ੍ਰਕਾਰ ਦੇ ਅਰਥ ਹੁੰਦੇ ਹੈ। ਇੱਕ ਹੁੰਦੇ ਨੇ ਅੱਖਰੀ ਅਰਥ, ਅੱਖਰੀ ਅਰਥ ਇੱਕੋ ਜਿਹੇ ਹੋਣਗੇ, ਪਰ ਜਿਹੜੇ ਭਾਵ ਅਰਥ ਨੇ ਉਹ ਹਰ ਇੱਕ ਗੁਰਸਿੱਖ ਦੀ ਭਾਵਨਾ ਮੁਤਾਬਕ ਜਿਹੋ ਜਿਹੋ ਜਿਹਾ ਕਿਸੇ ਦਾ ਅਨੁਭਵ ਹੈ ਉਹਨੂੰ ਉਸੇ ਤਰ੍ਹਾਂ ਦੇ ਸੁੱਝਦੇ ਹੈ। ਮੈਂ ਜਿਵੇਂ ਇੱਕ ਛੋਟੀ ਜਿਹੀ ਉਦਾਹਰਣ ਦਿਆਂ, ਦਾਸ ਕਥਾ ਕਰ ਰਿਹਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਦਾਸ ਦੀ ਸੇਵਾ ਹੈ। ਸ਼ਬਦ ਆਇਆ ਕਿ ਸਾਹਿਬ ਤੇਰੇ ਨਾਮ ਵਿੱਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਇਹ ਬਚਨ ਮੈਂ ਤਾਂ ਸੁਣਾਉਣ ਲੱਗਾ ਹਾਂ ਕਿ ਭਾਵ ਅਰਥ ਸਾਰਿਆਂ ਦੀ ਸੁਰਤ ਮੁਤਾਬਕ ਵੱਖੋ ਵੱਖਰੇ ਹੁੰਦੇ, ਅੱਖਰੀ ਅਰਥ ਇੱਕੋ ਜਿਹੇ ਹੁੰਦੇ। ਹੁਣ ਜਿਹੜੇ ਅੱਖਰੀ ਅਰਥ ਨੇ ਟੀਕਿਆਂ ਵਿੱਚ, ਉਹਦੇ 'ਚ ਅਰਥ ਇਹ ਹੈ ਕਿ ਹੇ ਸਾਹਿਬ ਤੇਰੇ ਨਾਮ ਤੋਂ, ਵਿੱਟੋ ਮਤਲਬ ਤੇਰੇ ਨਾਮ ਤੋਂ ਮੈਂ ਟੁਕੜੇ ਟੁਕੜੇ ਹੋ ਜਾਵਾਂ, ਕੁਰਬਾਨ ਹੋ ਜਾਵਾਂ, ਵਾਰੇ ਵਾਰੇ ਜਾਵਾਂ। ਇਹ ਕਥਾ ਸੁਣਨ ਤੋਂ ਬਾਅਦ ਇੱਕ ਬਜ਼ੁਰਗ, ਹੁਣ ਤਾਂ ਉਹ ਸਰੀਰ ਤਿਆਗ ਕੇ ਬੜੇ ਗੁਰਮੁਖ ਰੂਹ ਸਨ, ਬਾਣੀ ਦੇ ਅਭਿਆਸੀ ਸਨ, ਉਹ ਬਾਅਦ ਵਿੱਚ ਮੈਨੂੰ ਮਿਲੇ। ਕਹਿੰਦੇ ਗਿਆਨੀ ਜੀ, ਇਸ ਪੰਗਤੀ ਦੇ ਅਰਥ ਮੈਨੂੰ ਸੁਰਤ ਵਿੱਚ ਇਉਂ ਆਉਂਦੇ ਹੈ ਕਿ ਹੇ ਸਾਹਿਬ ਤੇਰੇ ਨਾਮ ਤੋਂ ਬਿਨਾਂ ਸਾਡਾ ਜਿਹੜਾ ਹਿਰਦਾ ਹੈ ਉਹ ਟੁਕੜੇ ਟੁਕੜੇ ਹੋ ਕੇ, ਚੁੱਕ ਚੁੱਕ ਹੋ ਕੇ ਖਿੰਡਿਆ ਹੋਇਆ, ਤੇ ਤੇਰੇ ਨਾਮ ਨਾਲ ਉਹਨੇ ਇਕਾਗਰ ਹੋ ਜਾਣਾ। ਆਖੋ ਸਤਨਾਮ ਸ੍ਰੀ। ਹੁਣ ਇਹ ਕਿਸੇ ਟੀਕੇ 'ਚ ਮਿਲਦਾ ਹੀ ਨਹੀਂ ਅਰਥ।
जिन्हें भी टीके तुसी पढ़ लो ये अर्थ तुहानू किसे टीके चो नहीं मिलेगा। चाहे वह फरीदकोटी टीका सब तो पहला टीका है, श्री गुरु ग्रंथ साहब का सब तो पहला टीका फरीदकोटी टीका, उहदे तो बाकी सारे टीके हुए हैं, भावें वह अमीर भंडार है, भावें वह प्रोफेसर साहब सिंह का है, भावें वह संप्रदायी जिन्हें भी टीके ने, ज्ञानी हरबंस सिंह का टीका है, किसी टीके च अर्थ नहीं मिलने, क्योंकि गुरसिखां दी भावना विच्चों भी गुरबाणी दे अर्थ सफुरत हुंदे आ। तो कीर्तन दे नाल नाल गुरबाणी दी कथा दी मर्यादा सतगुरु जी ने आप बन्नी है और उही मर्यादा गुरु घरां दे विच हुण ताईं चल रही है। तो आप जी दे वड्डे भाग हन कि आप जी कीर्तन दा लाहा और कथा दा, यह सचखंड है संगत जी। गुरु नानक साहब ने इस मात लोक दी धरती ते इह सचखंड दा वर्तारा वरताया, जो निरंकार दे घर विच वरतदा सचखंड वसै निरंकार, जो उत्थे हो रहा वो श्री गुरु ग्रंथ साहब जी दी हजूरी च गुरु नानक साहब ने इत्थे प्रगट कीता, इह सचखंड दी प्रतख झलक है इस मात लोक दी धरती ते। तां भाई गुरदास जी ने लिखिया, साध संगत सचखंड है, आए झरुख है खुल है बारी। गुरु साहब कृपा करन, जिन्ना चिर साडे शरीरां च साह चलदे है पातशाह सानू अपनी संगत बख्शदे रहन, इतनियां बेनतियां प्रवान करनियां। गुरमत विचारां दी सांझ पाउंदिआं होईआं भुल्लां चुक्कां दी खेमा, आओ सचखंड श्री हरिमंदर साहिब दरबार साहिब श्री गुरु रामदास सोढ़ी सुल्तान पातशाह दे पावन सचखंड दरबार दे हजूरी रागी भाई साहब भाई भुपिंदर सिंह जी, जो क्लासीकल कीर्तन राग की बड़ी वड्डी महारत है इन्हां पास। जदों साडे पटियाले बसंत पंचमी के जोड़ बेल हुंदे है तो राग बसंत दरबार हुंदा, उहदे विच भी भाई भुपिंदर सिंह जी साडे कोल हाजरी भरदे हुंदे है, तो उन्हां पासों आप जी गुरबाणी का कीर्तन सरवण करो, दासां नूं खुशियां बख्शो, लाग ते दीवान रहै गाव ते सुजान रहें, झूल ते निशान रहें, पंथ महाराज के गजवज के।

ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲੇ ਵਾਲੇ, ਸੋ ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਰਾਗੀ ਜਥਾ। ਸੋ ਭਾਈ ਸਾਹਿਬ ਜੀ ਆਪ ਅੱਜ ਕੋਲ ਆਪਣੇ ਕੋਲੋਂ ਅੱਜ ਦੁਪਹਿਰ ਨੂੰ ਹੀ ਪਹੁੰਚੇ ਹਨ ਸਮੂਹ ਸੰਗਤਾਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆ। ਸੋ ਇੱਕ ਮਹੀਨਾ ਭਾਈ ਸਾਹਿਬ ਜੀ ਆਪ ਸੰਗਤਾਂ ਦੀ ਸਵੇਰੇ ਸ਼ਾਮ ਕੀਰਤਨ ਦੁਆਰਾ ਸੇਵਾ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਕਿ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਵੀਕਣ ਦੇ ਸਮਾਗਮ ਹੋਣੇ ਹਨ। ਸੋ 10 ਤਰੀਕ ਨੂੰ ਜੋ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 12 ਤਰੀਕ ਨੂੰ ਹੋਣਗੀਆਂ, ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣਗੇ। ਸੋ ਸਭ ਸੰਗਤਾਂ ਨੇ ਲਾਹਾ ਲੈਣਾ, ਆਓ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਾਨੂੰ ਸਭਨਾਂ ਨੂੰ ਆਪਣੀ ਗੋਦ ਦਾ ਸਤਿਗੁਰੂ ਜੀ ਨੇ ਆਨੰਦ ਬਖਸ਼ਿਸ਼ ਕੀਤਾ ਹੈ। ਕਿਰਪਾ ਕਰਕੇ ਸਤਿਗੁਰੂ ਜੀ ਨੇ ਆਪਣੇ ਕੀਰਤਨ ਦੀ ਸੇਵਾ ਲਈ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਹੈ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦੱਸ ਰਿਹਾ ਨੇ ਅਗਲਾ ਪੂਰਾ ਮਹੀਨਾ ਆਪ ਸੰਗਤਾਂ ਦੀ ਕੀਰਤਨ ਦੇ ਰਾਹੀਂ ਸੇਵਾ ਕਰਨੀ ਹੈ। ਸੋ ਆਪ ਦੇ ਚਰਨਾਂ 'ਚ ਬੇਨਤੀ ਹੈ, ਆਪ ਵੀ ਆਓ ਅਤੇ ਹੋਰਨਾਂ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਓ, ਤਾਂ ਜੋ ਤੁਹਾਡੀ ਪ੍ਰੇਰਨਾ ਦੇ ਸਦਕਾ ਕੋਈ ਹੋਰ ਗੁਰੂ ਕੀ ਬਾਣੀ ਦਾ ਲਾਹ ਪ੍ਰਾਪਤ ਕਰ ਸਕੇ, ਤਾਂ ਹੀ ਸਾਡੀਆਂ ਹਾਜ਼ਰੀਆਂ ਇੱਥੇ ਸਤਿਗੁਰੂ ਜੀ ਦੇ ਚਰਨਾਂ 'ਚ ਪ੍ਰਵਾਨ ਹੋਣੀਆਂ ਨੇ, ਜੇ ਆਪ ਵੀ ਜੁੜੀਏ ਅਤੇ ਹੋਰਨਾਂ ਨੂੰ ਵੀ ਜੋੜੀਏ। ਸਤਿਗੁਰੂ ਜੀ ਦਾ ਬਚਨ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹਨਾਮ ਜਪਾਵੇ। ਸੋ ਆਪ ਵੀ ਜੁੜੀਏ, ਹੋਰਨਾਂ ਨੂੰ ਵੀ ਪ੍ਰੇਰੀਏ, ਗੁਰੂ ਘਰ ਲੈ ਕੇ ਆਈਏ, ਗੁਰੂ ਕੀ ਲਾਹੇ ਪ੍ਰਾਪਤ ਕਰੀਏ ਜੀ। ਆਓ ਸਾਰੇ ਹੁਣ ਆਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਕਥਾ ਵਿਚਾਰਾਂ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਫੁੱਲ ਚੁਗਦੀ ਖੇਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਗੁਰਮਤ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ ਸਲੋਕ। ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਬਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ। ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। राग गौड़ी पूर्बी महला पंचवा करो बिनंती सुनो मेरे मीता संत टहल की बेला ईहा खाट चलो हर लाहा आगै बसन सुहेला आवद कटै दिन सरैणा रे मन गुर मिल काज सवारे रहाओ एहो संसार विकार संसे मह तरियो ब्रह्म ज्ञानी जिस हे जगाए पी आवै एहो रस अकथ कथा तिन जानी जा को आए सोई बिहज हो हर गुरते मन है वसेरा निज कर महल पावो सुख सहजे

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣਵੇ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣ ਵਿੱਚ ਬਤੀਤ ਹੋਵੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ।

Guru. Guru. Guru. Guru. Guru. Guru. Guru. Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru. Wah, Guru. Wah, Guru. Wah, Guru. Wah, Guru.

ವಾಹಿಗುರು, ವಾಹಿಗುರು, ವಾಹಿಗುರು, ವಾಹಿಗುರು, ವಾಹಿಗುರು.

Vai, guru. Vai, guru. Vai, guru. Vai, guru. Vai, guru. Vai, guru. Vai, guru.

ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਥਰੇ।

ਦਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਾਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਾਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ

ਭਗਵਾਨ ਜਿਨ ਕੀ ਯਾਤ ਸੁਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਾਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਖਾਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਆ ਤੋ ਨਾਨਕ ਸਿੱਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਸਨਾਤ ਸੇ ਤਿਆਗ ਅਵਰ ਸੰਘ ਰਚਨਾ ਸੇ ਦੋ

ਜੋ ਠਾਕੁਰ ਸਦਾ ਹਜੂਰੇ ਦਾਗ ਅੰਧਾ ਜਾਨ ਅੰਦੂਰੇ ਜਾ ਕੀ ਟਹਿਲ ਪਾਵੇ ਦੁਰਗੇ ਮਾਨ ਦਸੇ ਵਿਸਾਰੇ ਮੁਗਧਾ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਬਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਰ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਸ਼ਬ ਸੁਨਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ

ਸਤਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਵਾਏ ਨਾਨਕ ਹੂ ਨਾ ਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਵਸੂ ਲੈ ਪਾਸ਼ੇ ਪਾਵੇ ਇੱਕ ਬਸਤ ਕਾਰਮੀ ਖੋਟ ਗਵਾਵੇ ਏਕ ਭੀਨਾ ਦੇ ਦਸ ਭੀ ਹਰ ਲੈ ਤੋ ਮੂੜਾ ਕਹੋ ਕਹ ਕਰੇ ਜਸਟਾਕਰ ਸਿਉ ਨਾ ਹੀ ਚਾਰਾ ਤਾਕੋ ਕੀਜੇ ਸਦ ਨਮਸਕਾਰ।

ਕਸਤਾ ਮਿਥਿਆ ਧਰੋਮੋ ਅਭਿਮਾਨ ਮਿਥਿਆ ਆਪ ਸੁਭਨ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਵਰਨਿੰਦਾ ਸੁਣੇ ਮਿਥਿਆ ਸਪਰ ਤਰਭ ਕੋ ਹਿਰੇ ਮਿਥਿਆ ਨੇਤਰ ਬੇਖਦ ਪਾਰ ਤਰੇ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਗੋਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ।

ਜਨਮੈ ਮਰੈ ਜਿਸਕੇ ਅੰਦਰ ਬਸੈ ਨਿਰੰਕਾਰ ਜਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਹੁਣ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪਹਿ ਮਾਨੇ ਆਪਹਿ ਆਪ ਕਰਤਨ ਬੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਪ ਸਿਆਨਬ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸੁਲੈ ਲੜਦਾਏ ਥਾਂ ਤਰੰਤਰ ਰਿਆ ਸਮਾਏ

ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਗੁਣ ਆਭਾ ਉੱਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਪਹਿਰੀਜੇ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿਪ੍ਰਭ ਕੋ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਬਨ ਬਨਤ ਬਨਾਈ ਊੜਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੇ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਮ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ

ਸਨਾ ਜੈ ਪ੍ਰਸਾਦ ਹੱਸ ਕਰ ਚਲੇ ਜੈ ਪ੍ਰਸਾਦ ਸੰਪੂਰਨ ਫਰੇ ਜੈ ਪ੍ਰਸਾਦ ਪਰਮਗਤ ਪਾਵੇ ਜੈ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਪ੍ਰਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰ

ਸਾਧ ਕਿਰਪਾ ਰਹੇ ਪ੍ਰਭੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਹੇ, ਅਵਰਣ ਅਪੇਖਾ ਏਕ ਸਬਿਨ ਕੋਹੇ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ। ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਭ ਕਹਾਵੈ, ਤੈ ਸਰਗ ਤੈ ਸਭ ਸੋਗ। ਸਦਾ ਅਨੰਤ ਹੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਸੁਮਾਟੀ, ਤੈਸਾ ਮਰਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਬਿਮਾਨ, ਤੈਸਾ ਰੰਗ ਤੈਸਾ ਰਾਜਾਨ। ਸੋ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ, ਜੀਵਨ ਮੁਕਤ ਪਾਰ ਬ੍ਰਹਮਗੇ ਸਗਲੇ ਠਾਉ, ਜੇਤ ਜਿਤ ਕਰ ਰਾਖੈ ਤੈਸਾ ਤਿੰਨਾਉ। ਆਪੇ ਕਰਨ ਗਰਾਮਨ ਜੋਗ, ਪ੍ਰਭਾਵੈ ਸੋਈ ਫਨ ਹੋਗ। ਪਸਰੂ ਆਪ ਆਨੰਦ ਤਰੰਗ ਲਖੇ ਨਾ ਜਾਹੇ, ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ। ਪਾਰ ਬ੍ਰਹਮ ਕਰਤਾ ਬਿਨਾਸ, ਸਦਾ ਸਦਾ ਸਦਾ ਦਯਾਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰੇ ਅਨੇਕ ਜਨ ਅੰਤਨਾ ਪਾਰਾ ਬਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬਗਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਰ ਕਠੋਰ, ਕਈ ਕੋਟ ਅਭੇਗਾਤਮ ਨਿਖੋਰ, ਕਈ ਕੋਟ ਪਰ ਦਰਬ ਕੋ ਹੇਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੁੜ ਮਾਇਆ ਸ਼ਰਮ ਮਾਹੇ, ਕਈ ਕੁੜ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੁੜ ਸਿੱਧ ਜਤੀ ਜੋਗੀ, ਕਈ ਕੁੜ ਰਾਜੇ ਰਸ ਭੋਗੀ, ਕਈ ਕੁੜ ਪੰਖੀ ਸਰਪ ਉਪਾਏ, ਕਈ ਕੁੜ ਪਾਥਰ ਬ੍ਰਿਖਨ ਬਜਾਏ, ਕਈ ਕੁੜ ਪਵਨ ਪਾਣੀ ਬੈ ਸੰਤਰ, ਕਈ ਕੁੜ ਦੇਸ ਭੂਮੰਡਲ, ਕਈ ਕੁੜ ਸਸੀਅਰ ਸੂਰ ਨਖਿਅਤਰ, ਕਈ ਕੁੜ ਦੇਵ ਦਾਨਵ ਇੰਦਰ ਸਿਰ ਸ਼ਤਰ। ਸਗਲ ਸਮੱਗਰੀ ਅਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰਾ। ਕਈ ਕੁੜ ਰਾਜਸਥਾਮ ਸਤ, ਕਈ ਕੁੜ ਵੇਦ ਪ੍ਰਾਣ ਸਿਮਰਤਰ ਸ਼ਾਸਤ, ਕਈ ਕੁੜ ਕੀਰਤਨ ਸਮੁੰਦ, ਕਈ ਕੁੜ ਨਾਨਾ ਪ੍ਰਕਾਰ ਜੰਤ, ਕਈ ਕੁੜ ਕੀਏ ਚਰ ਜੀਵੇ, ਕਈ ਕੁੜ ਗਿਰੀ ਮੇਨ ਸਵਰ ਥੀਵੇ, ਕਈ ਕੁੜ ਜਨ ਜਖਿਆ ਕਿੰਨਰ ਪਿਸਾਚ, ਕਈ ਕੁੜ ਭੂਤ ਪ੍ਰੇਤ ਸੂਕਰ ਮਿਰਗਾਛ। ਸਭ ਤੇ ਨਿਰਾਇ ਸਭ ਹੂੰ ਤੇ ਦੂਰ, ਨਾਨਕ ਆਲੈਪਤ ਰਹਿਆ ਭਰਪੂਰ। ਕਈ ਕੁੜ ਪਾਤ ਆਲਕੇ ਵਾਸੀ, ਕਈ ਕੁੜ ਨਰਕ ਸੁਰਗ ਨਿਵਾਸੀ, ਕਈ ਕੁੜ ਜਨਮ ਹੈ ਜੀਵੇ ਮਰਹੇ, ਕਈ ਕੁੜ ਬਹੋ ਜੂਨੀ ਫਿਰੇ, ਕਈ ਕੁੜ ਬੈਠਦ ਹੀ ਖਾਏ, ਕਈ ਕੁੜ ਘਾਲੇ ਥਕ ਪਾਹੇ, ਕਈ ਕੁੜ ਕੀਏ ਧਨਵੰਦ, ਕਈ ਕੁੜ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ। ਕਈ ਕੁੜ ਭਾਏ ਬੈ ਰਾਗੀ, ਰਾਮ ਨਾਮ ਸੰਗ ਤਿਲ ਨਿਭ ਲਾਗੀ, ਕਈ ਕੁੜ ਪ੍ਰਭ ਕੋ ਖੋਜ ਅੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੁੜ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਕਈ ਗੁੜ ਮੰਗੇ ਸਤ ਸੰਗ ਪਾਰ ਬ੍ਰਹਮ ਦਿਲ ਲਾਗਾ, ਰੰਗ ਜਨ ਕੋ ਆਪਸ ਪ੍ਰਸੰਨ, ਨਾਨਕ ਤੇਜਨ ਸਦਾ ਧੰਨ ਧੰਨ। ਕਈ ਗੁੜ ਖਾਣੀ ਅਰਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਬਸਰਿਓ ਪਾਰ ਪਾਸਾਰ, ਸਦਾ ਸਦਾ ਇੱਕ ਏਕ ਓੰਕਾਰ। ਕਈ ਗੁੜ ਕਿੰਨੇ ਬਹੁ ਭਾਨ ਪ੍ਰਭਤੇ ਬ੍ਰਹਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੁੜ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਬਰਗਾਸ, ਕਈ ਕੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੁੜ ਨਾਮ ਰਸ ਪੀਵੇ ਅਮਰ ਭਏ ਸਾ ਸਾਧੀ ਜੀਵੇ, ਕਈ ਕੁੜ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋਤਿਸ ਭਾਵੈ ਸੋਈ ਹੋ, ਗਿਨਮੈ ਥਾਪ ਥਾਪਨ ਹਾਰਾ, ਅੰਤਨੇ ਕਿਛ ਬਾਰਾ ਬਾਰਾ, ਹੁਕਮੇ ਧਾਰ ਅਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅੰਗ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਹਿਆ ਸਮਾਈ, ਪ੍ਰਭਾਵੈ ਮਾਨੁ ਗਤ ਪਾਵੈ, ਪ੍ਰਭਾਵਿਤ ਪਾਥਰ ਤਰਾਵੈ, ਪ੍ਰਭਾਵਿਤ ਪਾਤਤ ਉਧਾਰੇ, ਪ੍ਰਭਾਵਿਤ ਬਿਨ ਸਾਸ ਤੇ ਰਾਖੇ, ਪ੍ਰਭਾਵਿਤ ਹਰ ਗੁਣ ਭਾਖੇ, ਪ੍ਰਭਾਵਿਤ ਪਾਤਤ ਉਧਾਰੇ, ਆਪ ਕਰੇ ਆਪਣ ਵਿਚਾਰ ਹੈ।

ਜੋਤ ਸੁਭਾਵੇ ਸੋਈ ਕਰਾਵੇ, ਇਸਕੇ ਹਾਥ ਵਿੱਚ ਤਾਂ ਸਭ ਕੁਛ ਲੈ, ਜੋਤ ਸੁਭਾਵੇ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ, ਆਪਣੇ ਆਪ ਬਚੇ ਭਰਮੇ ਭੁੱਲਾ, ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ, ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੈ, ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ।

ਸਾਚਖ ਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਾਟ ਤੀਰਥ ਇਸ਼ਨਾਨ, ਕਬੂ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨੰਗ ਜੋਨ ਭਰਮੇ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੇ ਤੇ ਮੈਨੇ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬਹੂ ਸਾ ਸੰਗਤ ਪਾਵੇ, ਉਸ ਸਥਾਨ ਤੇ ਬਹੁਰ ਨ ਆਵੇ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਬਿਨਾਸ, ਮੰਤਰ ਨਾਮ ਰਤੇ ਕਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ।

ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖੰਧਾ ਅਗਿਆਨ, ਕਰ ਕਿਰਪਾ ਸਿਖੈ ਹਿਰਦੈ, ਗਰੀਬੀ ਪਸਾਵੈ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ, ਤਰਵੰਤਾ ਹੋਏ ਕਰ ਕਰ ਬਾਵੈ, ਤਿਰਨ ਸਮਾਨ ਕਾਸ਼ ਸੰਗ ਨਾ ਜਾਵੇ, ਬਹੁ ਲਸ਼ਕਰ ਮਾਨੁਖ ਪਰ ਕਰਿਆ, ਸਭ ਪਲ ਭੀਤਰ ਤਾ ਕਾਹੋਏ।

ਮਹਾਰਾਜ ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟਾ ਹੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ ਹੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਆ, ਸੰਤ ਕਾ ਦੁਖੀ ਅੰਤਰ ਤੇ ਥੁੱਥਾ, ਜੋ ਸਾਸ ਬਿਨਾਂ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਨ ਨੇ ਧਰਪੈ, ਸੰਤ ਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖਿਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇਰਾ, ਸੰਤ ਕਾ ਦੁਖੀ ਸੰਮਿਥਿਆ, ਕਹਿਤ ਕਿਰਤ ਨੰਦਕਾ ਤੁਰੀ ਪਿਆ, ਨਾਨਕ ਜੋਤ ਸੁਭਾਵ ਹੈ ਸੋਈ ਥਿਆ, ਸੰਤ ਕਾ ਦੁਖੀ ਬਿਗੜੂ ਪਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕਾ ਦੁੱਖ ਨਾ ਦ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ।

ਏਕ ਏਕ ਏਕ ਪਛਾਣੇ ਇਹ ਤੁਧ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਦਰਸ਼ਨਾ ਬੁਝੈ ਸਾਹ ਸੰਗ ਹਰ ਹਰ ਜਸ ਗੈਤ ਸਰਬ ਰੋਗ ਤਿਉ ਹਰਜਨ ਰਹਿਤ ਅੰਤਿਨ ਕੀ

ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਸ ਮਰਾਇ ਆਪਨ ਚਲਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਥਾਪ ਅਭਿਨਾਸ਼ੀ ਨਾਈ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਆਪ ਜਪਾਏ ਤਾਂ ਨਾਨਕ ਜਾਪ ਅਭਿਨਾਸ਼ੀ ਨਾਇਕ ਸ਼ਿਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ

ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ, ਜੋ ਕਛ ਕਰੇ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤਾਈ ਤੇਰਾ ਸੰਗ ਲਪਟ, ਰਹੇ ਰਸ ਲੋਭੀ ਪਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ।

ਸਾਹ ਸੇਵਾ ਵਡਭਾਗੀ ਪਾਈਐ ਸਾਹ ਸੰਗਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰਗੁਣ ਗਾਇ ਅੰਮ੍ਰਿਤ ਰਚਾਖੇ ਓੜ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਹੋ ਜੀ ਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਗਾ ਓ ਕਰਨੇ ਜੋਗ ਤਿਸ ਬਿੰਦੂ ਸਰ ਹੋਵਾ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਸ਼ ਨਿਰਮਲ ਏ ਕਰਨੀ ਕਰ ਕਿਰਬਸ ਕੋ ਨਾਮ ਦੀਆ ਨਾਨਕ ਸੋ ਚੰਦਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦਾਏ ਸਤਮੁਖ ਕਹਿਤ ਸੱਚ ਹੀ ਦ੍ਰਿੜ ਸੱਚ ਆਕਾਰ ਸੱਚ ਵਰਤੇ

ਤੇਰੇ ਕੀ ਚਰਣੀ ਪਾਉ। ਨਾਨਕ ਮਨ ਏਹਨ ਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਦਸਗਾ ਮੰਤਰ ਨਾ ਜਾਣੇ ਹੋਰ, ਅੰਦਰੂ ਮੰਗਲ ਸਦ ਜਾ ਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ। ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ।

ਵਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ। ਆਪਣੇ ਜਨ ਕਾ ਪ੍ਰਥਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਤਮਿਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸਕਰ ਕੋਟ ਲਾਖੇ ਜਿਸਕਾ ਸਾਸਨ ਕਾਟ ਤੇ ਆਪਦਾ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋ ਹੇ ਸਰਬ ਜੀਆਂ ਕਾ ਰਾਖਾ ਸੋਹੇ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਵੀ ਅੰਮ੍ਰਿਤੇ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ਵਰ ਨਾਏ ਦਿਸ਼ਟਾਇਆ ਨਾਮ ਧਨ ਨਾਮ ਧਨ ਨਮ ਰੂਪ ਰੰਗ ਨਮ ਸੁਖਰ ਨਾਮ ਕਾ ਸੰਗ ਨਾਮ ਰਾਸ ਜੋ ਜਨ ਤਿਰਪਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਤਗਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਪਨੇ ਜਨ ਕੀਨੀ ਦਾਤ ਕਰੇ ਭਗਤਾਤਮ ਕੈ ਚਾਏ ਪ੍ਰਪਨੇ ਸਿਉ ਰਹੇ ਸਮਾਏ ਜੋ ਹੋਵਾ ਹੋਵ ਸੋ ਜਨ ਪ੍ਰਭ ਬਨੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨਾ ਓ ਤਿਸਕਾ ਗੁਣ ਕੈ ਏਖ ਨਾ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨ ਅਬਰਾ ਤੇ ਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਬਰ ਸਿਆਨਮ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਅਮਨ ਜਾਨਾ ਹੋਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਦ ਪੈਰਾ ਸਰੋਪ।

ਸਦਾ ਦਾਜਾਲ ਸਿੱਖੀ ਗੁਰ ਗੁਰਮਤਿ ਮਲਿ ਹਰੈ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ।

ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਖਾਤਮ ਪਤਿਆਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਿਰਾਏ ਮਿਲਾਏ ਜੇ ਬਾਏ ਕੁ ਸਤਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਦਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਕਰਹੈ ਚਰਨ ਕਮਲ ਹਿਰਦੈ ਸਿਮਰਹੈ ਸਤਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ

ਪ੍ਰਭ ਤੁਮੇ ਧਿਆਵਾਂ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੁਸ਼ਟ ਮਾਸ ਕੋਈ ਅਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਬੁਜੇ ਚਾਉ ਸਾਧ ਗੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾਸ ਅੰਦਿਲ ਨਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿੰਨੂ ਸਦਾ ਨਿਹਾਲ ਬੰਧਨ ਗਾਢ ਮੁਗ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਸ਼ੁਨੀ ਸਰਦਾ ਸਭ ਪੂਰੇ ਰਵਰਿਆ ਸੰਗ ਹਜੂਰੀ ਜਿਸ ਕਾ ਸਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੈ ਜੇ ਕਾਲ ਨ ਭਾਨੈ ਸੋਗੋ ਬਿਸਰੈ ਜੇ ਕੀਆ ਜਾਣੇ ਸੋਗੋ ਬਿਸਰੈ ਜਿਨ ਸਭ ਕੁਛ ਦੀਆ ਸੋਗੋ ਬਿਸਰੈ ਜੇ ਜੀਵਨ ਜੀਆ ਸੋਗੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਡਾ ਲਾਖੇ ਸੋਗੋ ਬਿਸਰੈ ਜੇ ਵਿਖਤੇ ਕਾਟੈ ਜਨਮ ਜਨਮ ਕਾ ਟੁੱਟਾ ਗੰਢੈ ਗੁਰਪੂਰੈ ਤਤ ਇਹਾ ਬੁਝਾਇਆ ਬਿਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਪ ਜਪਾਓ ਭਗਤ ਪਾਏ ਤਰੀਏ ਸੰਸਾਰ ਬਿਮ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿੰਦ ਨਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸੁਭਾਵ ਨੇਤਰੋ ਪੇਖ ਦਰਸੁਖ ਹੋਏ ਮਾਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਗੈ ਮੰਦ ਰੰਗ ਬਿਰਲਾ ਗਉ ਬਾਵੈ ਸੰਗ ਏਕ ਬਸਤ ਦੀਜੈ ਕਰਮਯਾ ਗੁਰਪ੍ਰਸਾਦ ਨਾਮ ਜਪ ਲਯਾ ਤਾਕਿ ਮਾ ਗਈ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਾਕਸ਼ਾਂ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੁਰ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੈ ਮਨ ਹੀ ਥਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਬਾ ਭੋਜਨ ਕਾ ਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਰਮੰਦ ਹਿਰਦੈ ਬਸੇ ਪੂਰਨ ਗੁਰਮੰਥ ਸਾਧ ਸੰਗ ਪ੍ਰਭ ਦੇਹੋ ਨਿਵਾਸ

ਦਾ ਨਹੀਂ, ਉਹਨੂੰ ਕੀ ਸੋਭਾ ਉਹਨੂੰ ਬਣੀ। ਆਪੇ ਕਵਤਾ ਕਰੇ ਆਨੰਦ ਚੋਜ, ਆਪੇ ਰਸ ਭੋਗਨ ਨਿਰਯੋਗ, ਜਿਸ ਭਾਵਤ ਸਪਨ ਨਾਏ ਲਾਵੈ, ਜਿਸ ਭਾਵਤ ਖੇਲ ਖਿਲਾਵੈ, ਬੇਸੁਮਾਰ ਅਥਾ

ਪੇਗਾ ਵਿਸਥਾਰ ਜਾਤ ਸੁਭਾਵ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਆਪਣ ਸੋ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਦਰ ਸਭ ਤਾਕੇ ਹਾਥ ਅਧੀਨ ਦਇਆਲ ਅਨਾਥ ਕੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹਾਂ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਾਂ ਕੋ ਜਾਏ ਸਭ ਸਿਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਦਰ ਬਾਹਰ ਜਾਨੂੰ ਸਾਧ ਗੁਣ ਨਿਧਾਨ ਬਿਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਯਾਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆ ਮੰਤਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਸੇ ਧਿਆਤ ਜਿਸ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕੇ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਪਾਈ ਇਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਬੁਝੇ ਗੁਰ ਕੈ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ

ਵਾਟ ਪਹਿਰ ਪ੍ਰਭ ਏਖੋ ਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਵਧੇ ਸਿਰਦੇ ਬਸਾਓ ਮਨ ਛੇ ਨਾਨਕ ਬਲ ਪਾਵੋ ਹਾਲਤ ਬਲਦ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਬਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁੱਖ ਦਰਦ ਬੰਦੇ ਭਉ ਜਾਏ ਸਚਵਾ

ਨਿਭੀਖੇਪ ਹਮਾਰੀ। ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋਤ ਨਿਧਾਨ, ਸਰਵਿੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਦੇ ਊਚ ਪਾਏ ਅਸਥਾਨ, ਬਵਰਨ ਹੋਵੇ ਆਵਨ ਜਾਨ, ਅਰਥਨ ਖਾਟ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂ ਦ੍ਰਿਧ ਨਮ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ।

ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਗੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਹਿ ਪਾਤਸ਼ਾਹ ਦਸਵੀਂ ਛਪੇ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਣ ਜਿਹੇ ਰੂਪ ਰੰਗ ਅਰੇਖ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਨਿਜੈ।

ਭੰਜਨ ਆਦਿ ਰੂਪ ਸੂਤ ਅੰਗਹੀਣ ਭੰਗ ਨਾਦ ਮੇਕ ਪੁਰਖੇ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਂਤ ਨ ਜਾਣਹੀ ਦੇਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾਗ ਕਹਿ ਨੇਤ ਭਾਖਿਤ ਨਿਤ

ਨੈਨੋ ਪਠਾਏ, ਸਾਚ ਜੈ ਸੁਣ ਨੈਨੋ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਵਾਣੀ।

ਫਤਿਹ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਣੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨੇਤਨ ਵਾਤੇ ਸ੍ਰੀਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਸੋ ਉਹਨਾਂ ਪਾਸੋਂ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਵੀਕਐਂਡ ਦੇ ਸਮਾਗਮ ਹੋ ਰਹੇ ਹਨ, ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ, ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੋ ਆਪਿਨ ਰਚਨਾ ਦੋਈ ਕੁਦਰਤ ਸਾਜੇ ਕਰਾ ਸਿੱਠੁ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਸਭ ਸਿੱਧ ਲੈ ਸਿੰਦ ਕਵਾਓ ਕਰਿਆ ਸਿੰਢ ਠੋ ਚਾਓ ਕਰਿਆ ਸਿੰਢ ਠੋ ਜਾਓ।

ਬਿਠਾ ਲਿਆ। ਉੱਥੇ ਸੱਚੇ ਸੱਚ ਨੇ ਬੜੇ ਧਨਵਾਕ ਖੜੇ ਜਜਮਾ ਲਿਆ। ਥਾਓ ਨਾ ਪਾਇਨ ਕੂੜਿਆਰ ਮੋਹ ਕਾਲੇ ਤੋਂ ਜਗਚਾ ਲਿਆ। ਤੇਰੇ ਨਾਇਰ ਤਿਸ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾ ਲਿਆ, ਲਿਖਣਾ ਵੇ ਧਰਮ ਬਹਾ ਲਿਆ।

ਆਪੇ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ ਵੱਡਾ ਹੋ ਦੁਨੀਦਾਰ ਗੱਲ ਸੰਗਲ ਹੱਥ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਮਨ

ਪੌੜੀ ਨਜ਼ਰ ਕਰੇ ਜੀ ਆਪਣੇ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਅ ਬੋਧ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਤੁਰੰਤ ਨਿਰੰਕਾਰ ਹੈ ਨਾ ਇਹ ਨਰਕਣਾ ਜਾਈਏ ਜੀ ਉਹ ਆਪਣੀ ਸਭ ਤੋਂ ਸਦਾ ਦਿਖਾ ਦੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਏ ਜੇ ਜਰਾਵਣਾ ਪਰ ਹਰ ਜਰਵੇਸ ਕਰੇ ਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਨਾਰਾਇਣ ਸਤਿਗੁਰ ਕਿਨਾਂ ਨਾ ਪਾਇਓ ਬਿਨ ਸਤਿਗੁਰ ਕਿਨਾਂ ਨਾ ਪਾਇਆ ਸਤਿਗੁਰ ਵਿਚਾਰ ਪ੍ਰਖਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਦਿਨ ਵਿੱਚ ਮੋਹ ਚੁਕਾਇਆ ਤੁਮੇ ਵਿਚਾਰ ਹੈ ਜਿਨ ਸੱਚੇ ਸੰਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਸੇਵ ਕੀਤੇ ਸੰਤੋਖੀ ਜਿਹਨੇ ਸਤ ਸਰ ਤੇ ਆਇਆ ਉਹਨੇ ਮੰਦੇ ਪੈਰ ਨੇ ਰੱਖਿਓ ਕਰ ਸੋ ਕਰੇ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਰਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨੇ ਤੇ ਦੇਵੇ ਚੜ੍ਹਿਆ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਆਪਣੇ ਸੱਚਾ ਸਾਹਿਬ ਇੱਕ ਦੂਜੇ ਨੇ ਸੱਚੋ ਸੱਚ ਵਰਤਾਇਆ। ਜਿਸ ਤੋਂ ਤੁਸੀਂ ਮਿਲੇ ਸਤਿਗੁਰ ਨੇ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸਤਨ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਤੁਹਾਡੀ ਦਾਨ ਮਿੰਡ ਤਨੀ ਖਗਜ ਮਿਲੇ ਤਮਸਤਕ ਰਾਈਏ ਕੋੜਾ ਲਾਲਚ ਛੱਡੀ ਹੋਏ ਇੱਕ ਮਨ ਅਲੱਖ ਦਿਹਾਈਏ ਫਲ ਤੇ ਵੇਖ ਪਾਈ ਜਿਵੇਂ ਕਰ ਕਬਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਦੇ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ।

ਕੋਟੀ ਧੁਰ ਪਰਮ ਜਨਗ ਤੁਧ ਪਾਇਆ ਤੇ ਤਿੰਨੀ ਕਿਸਮ ਤੇ ਆਇਆ ਇਹਨਾਂ ਜਨ ਤੱਕ ਬਸ ਕਿਛ ਨਾ ਜਿਤ ਵੇਖੀ ਜਗਤ ਪਾਇਆ ਇਕਨਾਂ ਨੂੰ ਤੂੰ ਮੇਲ ਹੈ ਕੱਪ ਤੂੰ ਦੁਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਦਾਬ ਬੁਝਾਇਆ ਸਹਿਜ ਹੀ ਸਤਸਮਾਇਆ।

ਵੀ ਸਤਿਗੁਰੂ ਵਟੋ ਵਾਰ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਹ ਨੇਤਰ ਜਗਤ ਨੇ ਹਾਲਿਆ ਖਸਮ ਛੋੜ ਦੂਜਿਆਂ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬਹੁਤ ਸਾਬਰ ਲੈ ਕੇ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤੇ ਸਹਾਈ ਕਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋ ਪ੍ਰਮਾਣ ਦਾ ਕਿਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰ ਮਨੁ ਸੰਦੇ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ।

ਹੋਰ ਚਾਕਰ ਲੱਗੇ ਚਾਕਰੀ ਜੇ ਚੱਲੇ ਕਿਸਮੇ ਪਾਏ ਗੁਰਮਤਿ ਸੁਣੋ ਅਗਲੀ ਹੋ ਵਜੋ ਵਿਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਨਾ ਤਿਸ ਕਹੀ ਸਾਬਾਸ ਨਾਨਕ ਹੁਕਮ ਨੇ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ੍ਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀਓ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣਗੇ। ਸੋ ਸਭ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी सतनाम श्री वाहिगुरु साहिब जी मूक उचर शास्त्र

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਪਾਵਨ ਬਾਣੀ ਨੇ ਅੰਮ੍ਰਿਤ ਰਸ ਵਰਤ ਰਹੇ ਨੇ। ਗੁਰੂ ਕੇ ਸਿੱਖ ਬਾਣੀ ਗਾ ਗਾ ਕੇ, ਬਾਣੀ ਸੁਣ ਸੁਣ ਕੇ ਨਿਹਾਲ ਹੋ ਰਹੇ ਨੇ। ਆਪਣੇ ਜੀਵਨ ਦਿਆਂ ਕੀਮਤੀ ਪਲਾਂ ਨੂੰ ਸਫਲ ਬਣਾ ਰਹੇ ਨੇ। ਮਹਾਰਾਜ ਜੀ ਇਸੇ ਤਰ੍ਹਾਂ ਮਿਹਰਾਮਤ ਰੱਖਣ ਕਿ ਅਸੀਂ ਆਪਣੇ ਮਨੁੱਖਾ ਜਨਮ ਦਾ ਲਾਹਾ ਲੈਂਦੇ ਰਹੀਏ। ਮਹਾਰਾਜ ਜੀ ਕਹਿੰਦੇ, ਹੈਨ ਬਿਰਲੇ ਨਾਹੇ ਘਣੇ, ਫੈਲ ਫੱਕੜ ਸੰਸਾਰ। ਲਾਹਾ ਲੈਣ ਵਾਲੇ ਵਾਹਿਗੁਰੂ ਦੇ ਨਾਮ ਦਾ ਉਹ ਬਿਰਲੇ ਨੇ, ਥੋੜੇ ਨੇ, ਉਦਾਂ ਗਿਣਤੀ ਬਹੁਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ 100 ਸਾਖੀ ਦੇ ਵਿੱਚ ਕਿ ਰੌਲੇ ਕਾ ਪੰਥ ਹੋਵੇਗਾ, ਰੌਲਾ ਪਾਉਣ ਵਾਲੇ ਜ਼ਿਆਦਾ ਹੋਣਗੇ, ਵਾਹਿਗੁਰੂ ਵਾਹਿਗੁਰੂ ਕਹਿਣ ਵਾਲਾ, ਬੰਦਗੀ ਕਰਨ ਵਾਲਾ ਕੋਈ ਟਾਵਾਂ ਟਾਵਾਂ ਹੋਵੇਗਾ। ਮਾਫ ਕਰਨਾ, ਕਈ ਵਾਰ ਪ੍ਰੈਕਟੀਕਲ ਕਰਕੇ ਦੇਖੀਦਾ, ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਕੇ ਵੀ ਅਸੀਂ ਵਾਹਿਗੁਰੂ ਨਹੀਂ ਕਹਿੰਦੇ। ਪਤਾ ਨਹੀਂ ਕੀ ਸੰਗ ਲੱਗਦੀ ਹੈ, ਸ਼ਰਮ ਆਉਂਦੀ ਹੈ, ਜਾਂ ਦਿੱਕਤ ਕੀ ਹੈ ਸਾਨੂੰ ਵਾਹਿਗੁਰੂ ਕਹਿਣ ਤੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨਹੀਂ ਕਹਿਣਾ। ਹੁਣ ਜੇ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਵੀ ਮੂੰਹ ਤੋਂ ਵਾਹਿਗੁਰੂ ਨਹੀਂ ਨਿਕਲਦਾ ਤੇ ਘਰੇ ਕਿੱਥੇ ਕਹਿੰਦੇ ਹੋਵੋਗੇ ਬਈ। ਜਿਹੜਾ ਆਪਣੇ ਗੁਰੂ ਦੀ ਹਜ਼ੂਰੀ ਚ ਗੁਰੂ ਗੁਰੂ ਨੂੰ ਕਹਿ ਸਕਦਾ ਤੇ ਜਦੋਂ ਗੁਰੂ ਦੀ ਹਜ਼ੂਰੀ ਤੋਂ ਲਾਂਭੇ ਹੁੰਦਾ ਹੈ, ਉਦੋਂ ਕਿੰਨਾ ਕੁ ਗੁਰੂ ਨੂੰ ਚੇਤੇ ਰੱਖਦਾ ਹੋਵੇਗਾ। ਜਮਾ ਹੀ ਬਸ ਕੁਛ ਗੱਲਾਂ ਜਿਹੜੀਆਂ ਨੇ ਅਧਿਆਤਮ ਦੀਆਂ ਵੀ, ਉਹ ਜਦੋਂ ਖਰੀਆਂ ਹੁੰਦੀਆਂ ਨੇ ਨਾ, ਪਛਾਣੀਆਂ ਔਖੀਆਂ ਹੋ ਜਾਂਦੀਆਂ ਨੇ। ਹੁਣ ਦੇਸੀ ਘਿਓ ਜਿਹੋ ਜਿਹਾ ਕਿ ਅੱਗੇ ਸਮਾਂ ਰਿਹਾ, ਹਰ ਇੱਕ ਦੇ ਨਹੀਂ ਪਚਦਾ। ਸੱਚੀ ਗੱਲ ਇਹੀ ਆ ਸਭ ਤੋਂ, ਵੀ ਜੇ ਕੋਈ ਨਾਮ ਤੋਂ ਮੁੱਖ ਮੋੜ ਰਿਹਾ, ਗਲਤੀਆਂ ਦਾ ਇਨਸਾਨ ਪੁਤਲਾ ਹੁੰਦਾ, ਉਹਦੇ ਬਾਰੇ ਨਹੀਂ ਬੰਦੇ ਨੂੰ ਕਦੇ ਕੋਈ ਗੱਲ ਕਹਿਣੀ ਚਾਹੀਦੀ, ਕਿਉਂਕਿ ਕਿਸੇ ਤੋਂ ਵੀ ਹੋ ਸਕਦੀ ਹੈ। ਲੇਕਿਨ ਜਿੱਥੇ ਨਾਮ ਦੀ ਗੱਲ ਆਉਂਦੀ ਹੈ ਵਾਹਿਗੁਰੂ ਦੇ, ਗੁਰੂ ਦੀ ਹਜ਼ੂਰੀ ਚ ਮਹਾਰਾਜ ਜੀ ਕਹਿੰਦੇ ਆ, ਨਿਤ ਜਪੀਆ ਅਹਿਸਾਸ ਗਿਰਾਸ ਨਾਉ ਪਰਵਦਗਾਰ ਦਾ, ਤੇ ਉਹ ਤਾਂ ਕਹਿੰਦੇ ਨਿਤ ਜਪੋ, ਹਰ ਸਮੇਂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਤੇ ਕਿਰਪਾ ਵੀ ਹੁੰਦੀ ਹੈ, ਉਹਨਾਂ ਤੇ ਬਖਸ਼ਿਸ਼ ਵੀ ਹੁੰਦੀ ਹੈ। ਜਿਹੜੇ ਨਹੀਂ ਜਪਦੇ, ਜਿਵੇਂ ਅਸੀਂ ਕਿਸੇ ਨੂੰ ਦੇਖ ਕੇ ਇਗਨੋਰ ਕਰਕੇ ਕੋਲੋਂ ਦੀ ਲੰਘ ਜਾਈਏ ਨਾ, ਇੱਕ ਦੋ ਵਾਰ ਬੰਦਾ ਤਵੱਜੋ ਦਿੰਦਾ, ਜੇ ਅਸੀਂ ਅੱਖ ਨਾ ਮਿਲਾਈਏ ਨਾ ਅਗਲਾ, ਜੇ ਅਸੀਂ 2% ਪਰਾਂ ਨੂੰ ਕੀਤੀਆਂ, ਅਗਲਾ 10% ਕਰਦਾ, ਤੇ ਮਹਾਰਾਜ ਨਾਲ ਆ ਕੇ ਹਜ਼ੂਰੀ ਚ ਬਹਿ ਕੇ ਅੱਖ ਨਹੀਂ ਮਿਲਾਉਣੀ, ਵਾਹਿਗੁਰੂ ਨਹੀਂ ਕਹਿਣਾ, ਧਿਆਨ ਨਹੀਂ ਦੇਣਾ,
ਤੇ ਫਿਰ ਮਹਾਰਾਜ ਤੋਂ ਫਲ ਤਾਂ ਮਿਲੇਗਾ ਵਾਹਿਗੁਰੂ ਦੀ ਹਜ਼ੂਰੀ ਚ ਆਉਣ ਦਾ, ਸੇਵਾ ਸਿਮਰਨ ਦਾ। ਕਈ ਵਾਰ ਅਸੀਂ ਇੱਕ ਪਾਸੜ ਗੱਲ ਕਰਦੇ ਹਾਂ, ਪ੍ਰਚਾਰਕ ਵੀ ਕਹਿ ਜਾਂਦੇ ਹਾਂ, ਜੇ ਤੁਹਾਡੇ ਰੋਮ ਰੋਮ ਨਹੀਂ ਚੱਲਦਾ ਜਾਂ ਸਵਾਸ ਸਵਾਸ ਨਹੀਂ ਸਿਮਰਦੇ ਜਾਂ ਐਂ ਨਹੀਂ ਕਰਦੇ, ਤੁਹਾਡਾ ਕੀਤਾ ਕਿਸੇ ਕੰਮ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜੇ ਕੋਈ ਕਾਗਜ਼ ਦਾ ਟੁਕੜਾ ਵੀ ਚੁੱਕ ਕੇ ਡਸਟਬਿਨ 'ਚ ਪਾ ਤਾ ਗੁਰੂ ਘਰ 'ਚ ਆ ਕੇ ਨਾ, ਉਹਦਾ ਵੀ ਤੁਹਾਨੂੰ ਫਲ ਮਿਲੇਗਾ। ਇੱਕ ਇੱਕ ਕਦਮ ਜਿੰਨਾ ਤੁਰ ਕੇ ਆਏ ਹੋ ਉਹਦਾ ਵੀ ਫਲ ਮਿਲੇਗਾ, ਉਹ ਵੱਖਰੀ ਗੱਲ ਹੈ। ਪਰ ਉਹ ਫਲ ਫਿਰ ਦੁਨਿਆਵੀ ਹੋ ਜਾਂਦੇ ਆ। ਇੱਕ ਫਲ ਉਹ ਚਾਹੀਦਾ ਸਿੱਖ ਨੂੰ ਜਿਹੜਾ ਆਤਮ ਗਿਆਨ ਦਾ ਫਲ ਹੈ, ਉਹ ਨਹੀਂ ਮਿਲਦਾ, ਉਹਦੇ 'ਚ ਫਿਰ ਦਿੱਕਤਾਂ ਹੁੰਦੀਆਂ ਨੇ। ਉਹਦੇ ਤੋਂ ਬਿਨਾਂ ਖਹਿੜਾ ਨਹੀਂ ਛੁੱਟਦਾ ਸਾਡਾ, ਨਾ ਜੰਮਣ ਮਰਨ ਬਤੀਤ ਹੋਵੇ, ਕੱਟ ਹੋਵੇ, ਨਾ ਕੋਈ ਹੋਰ ਸਿਸਟਮ, ਕਿਉਂਕਿ ਚੱਲਦਾ ਹੀ ਰਹਿੰਦਾ ਕਰਮ ਗੇੜ ਫਿਰ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਭਾਈ ਸਾਡੀ ਸੰਗਤ 'ਚ ਆ ਕੇ ਵੀ, ਹਜ਼ੂਰੀ 'ਚ ਆ ਕੇ ਵੀ, ਹਜ਼ੂਰੀ ਤੋਂ ਬਾਹਰ ਵੀ, ਤੁਰਦੇ ਫਿਰਦੇ ਉੱਠਦੇ ਬਹਿੰਦੇ ਹਰ ਵੇਲੇ ਵਾਹਿਗੁਰੂ ਨੂੰ ਚੇਤੇ ਰੱਖਿਆ ਕਰੋ, ਵਾਹਿਗੁਰੂ ਦਾ ਨਾਮ ਆਪਣੀ ਜ਼ੁਬਾਨ 'ਤੇ ਲਿਆਇਆ ਕਰੋ। ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹੀ ਮੇਰੀ ਮਾਲਾ ਹੈ ਵੀ ਮੇਰੀ ਜ਼ੁਬਾਨ 'ਤੇ ਹਰ ਵੇਲੇ ਰਾਮ ਰਾਮ ਚੱਲਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜ਼ੁਬਾਨ 'ਤੇ ਰਾਮ ਰਾਮ ਚੱਲਣਾ, ਵਾਹਿਗੁਰੂ ਵਾਹਿਗੁਰੂ ਚੱਲਣਾ, ਇਹ ਵੀ ਸੌਖਾ ਨਹੀਂ, ਹਰ ਕਿਸੇ ਦੇ ਨਹੀਂ ਚੱਲਦਾ। ਤਾਂ ਹੀ ਜਿਹੜੇ ਪੁਰਾਣੇ ਮਹਾਂਪੁਰਸ਼ ਹੁੰਦੇ ਸੀ ਬੰਦਗੀ ਵਾਲੇ, ਖੁਦ ਉਹ ਸੰਗਤ ਨੂੰ ਕਹਿੰਦੇ, ਭਾਈ ਮਾਲਾ ਫੜ ਕੇ ਸਿਮਰਨ ਕਰਿਆ ਕਰੋ ਵੱਧ ਤੋਂ ਵੱਧ, ਕਿਉਂਕਿ ਹਿਰਦੇ ਦੀ ਅਵਸਥਾ, ਅੰਦਰ ਦੀ ਅਵਸਥਾ, ਅਵਸਥਾਵਾਂ, ਅਨਹਦ ਸ਼ਬਦ ਦੀ ਅਵਸਥਾ, ਉਹ ਵੱਡੀਆਂ ਚੀਜ਼ਾਂ ਨੇ। ਉਹ ਤਾਂ ਸਭ ਤੋਂ ਪਹਿਲੇ ਲਾਜ਼ਮੀ ਹੈ ਵੀ ਜ਼ੁਬਾਨ 'ਤੇ ਵਾਹਿਗੁਰੂ ਚੱਲੇ, ਜ਼ੁਬਾਨ 'ਤੇ ਵੱਖਰੀ ਬਾਣੀ ਰਾਹੀਂ ਸਿਮਰਨ ਹੋਵੇ। ਮੱਧਮਾ ਬਸੰਤੀ ਪਰਾਏ ਤਾਂ ਬਾਅਦ ਦੀਆਂ ਗੱਲਾਂ ਨੇ, ਹੁਣ ਵੱਖਰੀ ਬਾਣੀ ਰਾਹੀਂ ਜ਼ੁਬਾਨ ਕਦੇ ਹਿਲਾਈ ਹੋਈ ਨਹੀਂ, ਕਿਵੇਂ ਚੱਲੇ ਸਿਮਰਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਜਵਾਨ ਤੋਂ ਨਹੀਂ ਹੁੰਦਾ ਤੇ ਭਾਲਦੇ ਆ ਵੀ ਹਿਰਦੇ 'ਚ ਚੱਲ ਜੇ, ਸਿੱਧਾ ਹੀ ਪਰਾ 'ਚ ਚੱਲ ਜੇ, ਰੋਮ ਰੋਮ ਚੱਲ ਜੇ। ਮਹਾਰਾਜ ਜੀ ਕਹਿੰਦੇ, ਭਾਈ ਇੱਦਾਂ ਨਹੀਂ, ਪਹਿਲੇ ਰਸਨਾ ਤੇ ਨਾਮ ਜਪੋ, ਰਸਨਾ ਰਾਹੀਂ ਜਪੋ, ਹੌਲੀ ਹੌਲੀ ਜਪਦਿਆਂ ਜਪਦਿਆਂ ਜਪਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਕਿਰਪਾ ਵਰਤ ਜਾਂਦੀ ਹੈ ਮਹਾਰਾਜ ਜੀ ਦੀ, ਆਪਣੇ ਆਪ ਫਿਰ ਮਾਰਗ ਬਣਨੇ ਸ਼ੁਰੂ ਹੋ ਜਾਂਦੇ। ਆਓ ਅਸੀਂ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਜੋ ਹੁਕਮ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਦਿੱਤਾ ਹੈ ਸਾਨੂੰ ਸੁਣਦੇ ਹਾਂ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਰਸਨਾ

ਪਰ ਕਹਿੰਦੇ ਉਹ ਸੱਜਣ ਨੇ ਜਿਨ੍ਹਾਂ ਨੂੰ ਮਿਲਿਆ ਸਤਿਗੁਰੂ ਨਾਲ ਪਿਆਰ ਪੈ ਜਾਏ, ਜਿਹੜੇ ਕਹਿਣ ਆਓ ਸੱਜਣ ਤੋਂ ਮੁਖ ਲੱਗ, ਮੇਰਾ ਮਨ ਤਨ ਠੰਡਾ ਹੋਏ, ਆਵਹੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪ ਨੜੈ ਖੜੀ ਤੱਕਾਂ ਮੈਂ ਮਨ ਚਾਓ ਕਨੇਡਾ ਰਾਮ। ਉਹ ਸੱਜਣ ਨੇ ਜਿਹੜੇ ਮਾੜਿਆਂ ਰਾਹਾਂ ਤੇ ਲੈ ਗਏ, ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ, ਘਰ ਬਰਬਾਦ ਕਰ ਦਿੱਤੇ, ਜਿਨ੍ਹਾਂ ਦੀ ਸੋਭਤ ਨੇ ਉੱਠਤ ਬੈਠਤ ਨੇ, ਉਹਨਾਂ ਨੂੰ ਕੌਣ ਸੱਜਣ ਕਹਿੰਦਾ ਹੈ। ਲੇਕਿਨ ਜਦੋਂ ਬੰਦੇ ਦੀ ਮੱਤ ਫਿਰੀ ਹੁੰਦੀ ਹੈ, ਉਹਨੂੰ ਸੱਜਣ ਦੁਸ਼ਮਣ ਲੱਗਦੇ ਆ ਤੇ ਦੁਸ਼ਮਣ ਸੱਜਣ ਲੱਗਦੇ ਆ। ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਾਸ਼ ਕਾਲ ਨੂੰ ਪ੍ਰਾਪਤ ਕਰਦੀ ਹੈ, ਬੁੱਧੀ ਵਿਪਰੀਤ ਹੋਈ, ਉਲਟ ਹੋਈ। ਕਿਉਂ? ਬੁੱਧੀ ਤੇ ਚਸ਼ਮਾ ਇਹੋ ਜਿਹਾ ਚੜ ਜਾਂਦਾ ਵੀ ਦੋਸਤ ਦੁਸ਼ਮਣ, ਦੁਸ਼ਮਣ ਦੋਸਤ ਲੱਗਦਾ ਤੇ ਦੋਸਤ ਦੁਸ਼ਮਣ ਲੱਗਦਾ। ਮਹਾਰਾਜ ਜੀ ਕਹਿੰਦੇ ਪਰਖ ਲਿਓ ਬਸ ਹੁਣ, ਜਿਹੜਾ ਤੁਹਾਨੂੰ ਸਹੀ ਮਾਰਗ ਤੇ ਲੈ ਕੇ ਜਾਏ। ਝਿੜਕ ਵੀ ਦੇਵੇ, ਗੁੱਸਾ ਨਾ ਮਨਾਇਓ, ਇੰਨਾ ਕੁ ਦੇਖ ਲਿਓ ਗੱਲ ਚ ਤੁਹਾਡਾ ਭਲਾ ਕਿ ਨੁਕਸਾਨ ਹੈ। ਜੇ ਤੁਹਾਡਾ ਨੁਕਸਾਨ ਹੈ, ਜਿਹੜਾ ਤੁਹਾਨੂੰ ਝਿੜਕ ਰਿਹਾ ਉਸ ਪਾਸਿਓਂ ਜਾਣ ਤੋਂ ਤੁਹਾਡਾ ਮਿੱਤਰ ਹੈ, ਜਿਹੜਾ ਹੱਲਾਸ਼ੇਰੀ ਦੇ ਕੇ ਲੈ ਕੇ ਜਾ ਰਿਹਾ ਉਹ ਤੁਹਾਡਾ ਦੁਸ਼ਮਣ ਹੈ। ਮਹਾਰਾਜ ਜੀ ਕਹਿੰਦੇ ਜੇ ਤੁਹਾਨੂੰ ਕੋਈ ਵਾਹਿਗੁਰੂ ਦੇ ਨਾਮ ਨਾਲ, ਬਾਣੀ ਨਾਲ, ਸੇਵਾ ਨਾਲ, ਸਿਮਰਨ ਨਾਲ ਜੋੜਦਾ ਹੈ, ਉਹ ਤੁਹਾਡਾ ਸੱਜਣ ਹੈ। ਇੰਨਾ ਕੀ ਧਿਆਨ ਰੱਖਣਾ ਬਸ ਲਾਜ਼ਮੀ ਹੈ।

ਕੇ ਆਇਆ ਉਹ ਵਾਹਿਗੁਰੂ ਨੂੰ, ਉਹਨਾਂ ਨੇ ਹੀ ਸੰਗਤ ਕੀਤੀ ਹੈ, ਉਹਨਾਂ ਨੇ ਹੀ ਰੱਬ ਦੇ ਪਿਆਰਿਆਂ ਦੇ ਬਚਨ ਸੁਣੇ ਨੇ, ਨਹੀਂ ਤਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੇ ਥੋੜ੍ਹੇ, ਨਿੰਦਿਆ ਕਰਨ ਵਾਲੇ ਵੱਧ ਹੁੰਦੇ ਆ, ਨਿੰਦਣ ਵਾਲੇ ਜ਼ਿਆਦਾ ਹੁੰਦੇ ਆ। ਅਤੇ ਲੇਕਿਨ ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਨੂੰ ਸੋਝੀ ਹੁੰਦੀ ਹੈ ਕੋਈ ਸੰਗਤ ਕਰਨ ਕਰਕੇ, ਸੰਗਤ ਬੜੀ ਲਾਜ਼ਮੀ ਹੈ ਸਾਧ ਸੰਗਤ ਜੀ। ਸੰਗਤ ਤੋਂ ਬਿਨਾਂ ਸੰਗਤ ਦੀ ਸੋਝੀ ਨਹੀਂ ਆਉਂਦੀ, ਸੰਗਤ ਤੋਂ ਬਿਨਾਂ ਸੰਗ ਔਰ ਕੁਸੰਗ ਦੀ ਸੋਝੀ ਨਹੀਂ ਆਉਂਦੀ ਵੀ ਸੰਗ ਕੀ ਹੈ, ਕੁਸੰਗ ਕੀ ਹੈ। ਸੰਗਤ 'ਚ ਬਹਿ ਕੇ ਹੀ ਹੰਸ ਬਿਰਤੀ ਬਣਦੀ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਾਲੀ ਬਿਰਤੀ, ਕਿ ਕਿਹੜੀ ਸੰਗਤ 'ਚ ਬਹਿਣਾ ਚਾਹੀਦਾ ਹੈ, ਕਿਹੜੀ ਸੰਗਤ ਦੇ ਵਿੱਚ ਬਹਿਣਾ ਨਹੀਂ ਚਾਹੀਦਾ। ਅਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਬੁੱਧੀ ਹੋ ਆਉਂਦੀ ਹੈ, ਗਿਆਤ ਹੋ ਆਉਂਦੀ ਹੈ, ਉਹ ਵਾਹਿਗੁਰੂ ਨਾਮ ਜਪਦੇ ਨੇ ਬੜੇ ਪਿਆਰ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜੇ ਪ੍ਰੇਮ 'ਚ ਭਿੱਜ ਕੇ ਫਿਰ ਉਹ ਜਪਦੇ ਰਹਿੰਦੇ ਆ ਰਸਨਾ ਨਾਲ। ਹੌਲੀ ਹੌਲੀ ਰਸਨਾ 'ਤੇ ਚੱਲ ਪੈਂਦਾ, ਰਸਨਾ 'ਤੇ ਵੀ ਸੌਖਾ ਨਹੀਂ ਚੱਲਦਾ। ਕਥਾ ਦੀ ਸ਼ੁਰੂਆਤ 'ਚ ਆਪਾਂ ਬੇਨਤੀ ਕੀਤੀ ਹੈ ਵੀ ਜਿਹੜੇ ਕਹਿੰਦੇ ਆ ਨਾ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੋਤਾ ਰਟਨ ਹੈ ਜੀ, ਇਹ ਉਹਨਾਂ ਨੂੰ ਕਹੋ ਐਂ ਕਰੋ ਤੁਸੀਂ ਤੋਤਾ ਰਟਨ ਨਹੀਂ ਚਲਾ ਕੇ ਦਿਖਾ ਦਿਓ। ਤੋਤਾ ਰਟਨ ਵੀ ਨਹੀਂ ਹੁੰਦਾ ਉਹਨਾਂ ਤੋਂ, ਕਹਿਣਾ ਬਹੁਤ ਸੌਖਾ ਹੁੰਦਾ ਸਟੇਜ 'ਤੇ ਬਹਿ ਕੇ। ਕਹੋ ਐਂ ਕਰੋ ਚੱਲ ਆਪਾਂ ਇੱਕ ਹਫ਼ਤਾ ਤੋਤਾ ਰਟਨ ਚਲਾਈਏ, ਜੇ ਚਲਾ ਗਏ ਤਾਂ ਕਹਿ ਦਿਓ। ਕਹਿੰਦੇ ਇੱਕ ਕਹਾਵਤ ਬਣੀ ਹੈ ਨਾ, ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਮੁਖਾਰੇ। ਉੱਥੇ ਲਾਹੌਰ ਲੋਕਾਂ ਨੇ ਕਹਿਣਾ ਛੱਜੂ ਬੜਾ ਸੌਖਾ ਭਗਤ। ਅਤੇ ਇੱਕ ਦਿਨ ਉਹਨੇ ਦਿਹਾੜੀ ਕਰਨ ਵਾਲੇ ਬੰਦੇ ਗੱਲਾਂ ਕਰਦੇ ਸੁਣੇ, ਕਹਿੰਦੇ ਐਂ ਕਰੋ ਭਾਈ ਆ ਜਾਓ, ਜਿੰਨੀ ਤੁਹਾਡੀ ਦਿਹਾੜੀ ਬਣਦੀ ਹੈ ਤੁਹਾਨੂੰ ਦੁੱਗਣੀ ਦਊਂ, ਹਾਂ ਫੜੋ ਮਾਲਾ ਇੱਥੇ ਬੈਠ ਕੇ ਰਾਮ ਰਾਮ ਕਰੋ ਸਾਰਾ ਦਿਨ। ਅਤੇ ਉਹ ਤਾਂ ਅੱਧੇ ਪੌਣੇ ਘੰਟੇ 'ਚ ਤੰਗ ਹੋ ਗਏ, ਇੱਕ ਦਿਹਾੜੀ ਵੀ ਨਹੀਂ ਲਾ ਸਕੇ, ਅੱਧ ਵਿਚਕਾਰ ਛੱਡ ਕੇ ਕਹਿੰਦੇ ਅਸੀਂ ਤਾਂ ਕੰਮ ਕਰਦੇ ਚੰਗੇ ਹਾਂ, ਇੰਨਾ ਸੌਖਾ ਨਹੀਂ ਹੈ। ਜਿਹੜੇ ਕਹਿ ਦਿੰਦੇ ਆ ਜੀ ਵਾਹਿਗੁਰੂ ਵਾਹਿਗੁਰੂ ਜਵਾਨ ਤੋਂ ਕਰੀ ਜਾਣਾ ਤੋਤਾ ਰਟਨ ਹੈ, ਉਹਨਾਂ ਤੋਂ ਤੋਤਾ ਰਟਨ ਵੀ ਨਹੀਂ ਹੁੰਦਾ। ਜਿਨ੍ਹਾਂ ਦਾ ਅੰਦਰਲਾ ਪ੍ਰੇਮ 'ਚ ਭਿੱਜਿਆ ਹੁੰਦਾ ਅਤੇ ਪ੍ਰੇਮ ਨਾਲ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿੰਨਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਜਵਾਨ ਨਾਲ, ਉਨਾ ਉਹਨਾਂ ਦਾ ਭਾਂਡਾ ਵਾਹਿਗੁਰੂ ਦੇ ਪ੍ਰੇਮ ਦੇ ਅੰਮ੍ਰਿਤ ਨਾਲ ਭਰਦਾ ਹੈ, ਉਨਾ ਹੀ ਹਿਰਦੇ 'ਚ ਪ੍ਰੇਮ ਵੱਧਦਾ ਉਹਨਾਂ ਦੇ। ਹਾਂ ਇੱਕ ਬੰਦਾ ਬਖਸ਼ਿਸ਼ ਵਾਲਾ ਹੈ, ਰਹਿਤ ਵਾਲਾ ਹੈ, ਉਹਦੇ ਵਾਹਿਗੁਰੂ ਕਹਿਣ 'ਚ ਅਤੇ ਇੱਕ ਕੁਰੈਤੀਆ ਬੰਦਾ ਉਹਦੇ 'ਚ ਥੋੜ੍ਹਾ ਫਰਕ ਹੁੰਦਾ। ਅਤੇ ਜਿਹੜੇ ਰਹਿਤ ਰੱਖਦੇ ਆ ਅੰਮ੍ਰਿਤ ਛਕਣ ਤੋਂ ਬਾਅਦ, ਉਹਨਾਂ 'ਤੇ ਵੱਖਰੀ ਹੋਈ ਬਖਸ਼ਿਸ਼ ਵਰਤਦੀ ਹੈ ਮਹਾਰਾਜ ਜੀ ਦੀ। ਤਾਂ ਹੀ ਮਹਾਰਾਜ ਜੀ ਕਹਿੰਦੇ ਆ ਭਾਈ ਛੋਟੀਆਂ ਮੋਟੀਆਂ ਜਿਹੜੀਆਂ ਇਹ ਕੁਛ ਕੁਰੈਤਾਂ ਨੇ, ਕੁਰੈਤਾਂ ਨਾ ਕਰਿਆ ਕਰੋ, ਰੇਤਾਂ ਰੱਖਿਆ ਕਰੋ। ਅਤੇ ਫਿਰ ਹੌਲੀ ਹੌਲੀ ਰਸਨਾ 'ਤੇ ਚੱਲ ਪੈਂਦਾ ਹੈ। ਫਿਰ ਬੰਦਾ ਜਿਹੜੇ ਗੁਰਮੁਖ ਜਪਜੀ ਸਾਹਿਬ ਦੇ ਅਭਿਆਸੀ ਨੇ, ਚੌਪਈ ਸਾਹਿਬ ਦੇ ਅਭਿਆਸੀ ਨੇ, ਉਹ ਜਿਹੜੇ ਸਾਰਾ ਸਾਰਾ ਦਿਨ ਕਰਦੇ ਆ, ਦਿਨ ਰਾਤ ਲੱਗੇ ਰਹਿੰਦੇ ਆ, ਉਹ ਸੁੱਤਿਆਂ ਪਿਆਂ ਦਾ ਵੀ ਉਹਨਾਂ ਦਾ ਚੱਲਦਾ ਰਹਿੰਦਾ। ਜਦੋਂ ਰਾਤ ਨੂੰ ਕਦੇ ਅੱਖ ਖੁੱਲਦੀ ਹੈ,
ਜਿਹੜਾ ਜਪਜੀ ਸਾਹਿਬ ਦਾ ਅਭਿਆਸ ਸੀ ਉਹਦਾ ਜਪਜੀ ਸਾਹਿਬ ਚੱਲਦਾ, ਤੇ ਜਿਹੜਾ ਚੌਪੀ ਸਾਹਿਬ ਦਾ ਅਭਿਆਸ ਸੀ ਉਹਦਾ ਚੌਪੀ ਸਾਹਿਬ ਚੱਲਦਾ ਹੁੰਦਾ, ਤੇ ਉਹ ਸਾਡੇ ਵਾਂਗੂ ਸੋ ਨਹੀਂ ਜਾਂਦੇ। ਜਿੱਥੇ ਕੱਖ ਖੁੱਲੇ ਉੱਥੇ ਇੱਕ ਤੋਂ ਪਾਠ ਅੱਗੇ ਸੰਪੂਰਨ ਕਰਕੇ ਫਿਰ ਆਰਾਮ ਕਰਦੇ ਆ। ਅਭਿਆਸੀਆਂ ਦੀ, ਬੰਦਗੀ ਵਾਲਿਆਂ ਦੀ, ਰੱਬ ਦੇ ਪਿਆਰਿਆਂ ਸਾਧੂਆਂ ਦੀ ਸੰਗਤ ਕਰਨ ਵਾਲੇ ਉਹ ਬਿਰਲੇ ਹੀ ਹੁੰਦੇ ਆ ਔਰ ਵੱਖਰੇ ਹੁੰਦੇ। ਤਾਂ ਹੀ ਕਿਹਾ ਜਾਂਦਾ ਭਾਈ ਗੁਰਮੁਖਾਂ ਦੀ ਸੰਗਤ ਜ਼ਰੂਰ ਕਰਨੀ ਹੈ, ਬੜਾ ਕੁਛ ਮਿਲਦਾ ਹੈ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ।

ਦੇ ਦੀ ਸਾਂਝ ਵਾਲਾ ਪ੍ਰਚਾਰ ਸੁਣਦੇ ਹੋ ਨਾ, ਇਹ ਸਭ ਬੰਦਗੀ ਵਾਲੇ ਗੁਰਸਿੱਖਾਂ ਦੀ ਸੰਗਤ ਦਾ ਫਲ ਹੁੰਦਾ। ਜਿਹਨੇ ਜਿਹਨੇ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਕੀਤੀ ਹੈ, ਕਿਸੇ ਗੁਰਮੁਖ ਦੀ, ਕਿਸੇ ਰੰਗੇ ਹੋਏ ਦੀ ਸੰਗਤ ਕੀਤੀ ਹੈ, ਕਿਸੇ ਦੀ ਸੇਵਾ ਚ ਰਹਿ ਕੇ ਸਿੱਖਿਆ ਪਾਤਸ਼ਾਹ ਦੀ

ਵੱਲ, ਫਿਰ ਉਹਨਾਂ ਦੇ ਬਚਨਾਂ ਚ ਜਿਹੜੀ ਮਿਠਾਸ ਹੁੰਦੀ ਹੈ ਰਹਿਤ ਦੀ, ਪ੍ਰੇਮ ਦੀ, ਭਾਵਨਾ ਦੀ, ਉਹ ਬਖਸ਼ੀਆਂ ਰੂਹਾਂ ਦੀ ਅਸੀਸ ਕਹਿ ਲਓ। ਮਹਾਰਾਜ ਜੀ ਕਹਿੰਦੇ ਨਾ, ਦੇਹੋ ਸੱਜਣ ਅਸਿਸੜੀਆਂ ਜੇ ਹੋਵੇ ਸਾਹਿਬ ਸਿਉਮੇ। ਰੱਬ ਰੰਗੀਆਂ ਰੂਹਾਂ ਦੀਆਂ ਅਸੀਸਾਂ ਹੁੰਦੀਆਂ ਨੇ ਉਹ, ਜਿਹੜੀਆਂ ਡਿਗਿਆ ਨਾ ਡੋਲੇ ਦ੍ਰਿੜ ਕਰ ਰਹੇ ਉਹ ਪੂਰਨ ਹੋਏ ਤ੍ਰਿਪਤਾਨੀ, ਉਸ ਗੁਰਮੁਖ ਨੂੰ ਡਿੱਗਣ ਨਹੀਂ ਦਿੰਦੀਆਂ, ਡੋਲਣ ਨਹੀਂ ਦਿੰਦੀਆਂ। ਇਹ ਇੰਨਾ ਕੁ ਫਲ ਜ਼ਰੂਰ ਹੁੰਦਾ ਰੱਬ ਦੇ ਪਿਆਰਿਆਂ ਦੀ ਸੰਗਤ ਦਾ, ਇੰਨਾ ਕੁ ਫਰਕ ਜ਼ਰੂਰ ਹੁੰਦਾ, ਅਤੇ ਕੋਈ ਛੋਟੀ ਚੀਜ਼ ਨਹੀਂ। ਸੋ ਮਹਾਰਾਜ ਜੀ ਕਹਿੰਦੇ, ਭਾਈ ਪ੍ਰੇਮ 'ਚ ਭਿੱਜ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਹੌਲੀ ਹੌਲੀ ਆਪੇ ਹੀ ਕਲਾ ਵਰਤਣੀ, ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਮਹਾਰਾਜ ਸਾਹਿਬ ਜੀ ਦੀ।

ਨਾਲ ਰਸਨਾ ਤੋਂ ਜਪਦੇ ਹਾਂ, ਕਹਿੰਦੇ ਫਿਰ ਮਨ ਵੀ ਜਪਣ ਨੂੰ ਮੰਨ ਜਾਂਦਾ ਹੈ, ਉਹਦਾ ਵੀ ਮਨ ਦਾ ਵੀ ਮਹਾਰਾਜ ਦੇ ਸ਼ਬਦ ਨਾਲ ਅਪਾਰ ਪ੍ਰੇਮ ਪੈ ਜਾਂਦਾ ਹੈ। ਇੰਨਾ ਕੁ ਪ੍ਰੇਮ ਕਿ ਮਨ ਮਹਾਰਾਜ ਜੀ ਨੂੰ ਛੱਡ ਕੇ ਇੱਧਰ ਉੱਧਰ ਜਾਣਾ ਹੀ ਨਹੀਂ ਚਾਹੁੰਦਾ ਕਿਤੇ। ਇੱਕ ਮਨ ਉਹ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਮਿਸਾਸ, ਤੂੰ ਮਹਾ ਉਦਮਾਦਾ, ਵੀ ਇਹ ਖੋਤੇ ਵਰਗਾ ਮਨ, ਇਹਦਾ ਭਰੋਸਾ ਕੋਈ ਨਹੀਂ। ਮਹਾਰਾਜ ਕਹਿੰਦੇ ਇੱਕ ਮਨ ਉਹ ਵੀ ਹੈ ਜਿਹਦਾ ਅਪਾਰ, ਗਿਣਤੀ ਮਿਣਤੀ ਨਹੀਂ ਹੈ ਕੋਈ, ਇੰਨਾ ਪਿਆਰ ਪੈ ਜਾਂਦਾ ਮਹਾਰਾਜ ਜੀ ਦੇ ਨਾਮ ਦੇ ਨਾਲ। ਫਿਰ ਉਹ ਮਨ ਕਹਿੰਦਾ ਭਾਵੇਂ ਬੰਦ ਬੰਦ ਕੱਢਦੇ ਹੁਣ, ਭਾਵੇਂ ਲਾਹ ਦੇ ਖੋਪਰ, ਭਾਵੇਂ ਜੋ ਮਰਜ਼ੀ ਕਰ ਲੈ, ਪਰ ਇਹ ਭੁੱਲ ਜਾਈ ਮੇਰੇ ਅੰਦਰੋਂ ਸਿੱਖੀ ਕੱਢ ਦੇਗਾ। ਮਹਾਰਾਜ ਦਾ ਪ੍ਰੇਮ, ਮਹਾਰਾਜ ਦੀ ਭਾਵਨਾ ਤੋੜ ਦੇਗਾ ਮੇਰੇ ਅੰਦਰੋਂ। ਇਹ ਕੰਮ ਤੇਰੇ ਵੱਸ ਦਾ ਨਹੀਂ, ਇਹ ਵੈਸੇ ਕਿਰਪਾ ਮਹਾਰਾਜ ਜੀ ਦੀ ਹਰ ਸਿੱਖ ਤੇ ਹੀ ਵਰਤਦੀ ਹੈ। ਆਖੋ ਸਤਨਾਮ। ਜੇ ਕਿਸੇ ਦੀ ਨੀਤ ਸਿੱਧੀ ਹੋਵੇ ਨਾ ਮਹਾਰਾਜ ਜੀ ਵੱਲ, ਤੇ ਜਦੋਂ ਸਿੱਖ ਦੇਖ ਲਵੇ ਨਾ ਵੀ ਹੁਣ ਇਹ ਜ਼ਾਲਮ ਹੈ, ਇਹਨੇ ਤਸ਼ੱਦਦ ਕਰਨਾ ਹੈ, ਇਹਨੇ ਜ਼ੁਲਮ ਕਰਨਾ, ਇਹਨੇ ਹਟਣਾ ਨਹੀਂ, ਤੇ ਫਿਰ ਸਿੱਖ ਵੀ ਕਹਿ ਦਿੰਦਾ ਹੈ ਕਰ, ਤੂੰ ਆਪਣਾ ਜ਼ੁਲਮ ਕਰਨ ਦਾ ਜਿਗਰਾ ਜਮਾ ਲੈ, ਤੇ ਮੈਂ ਗੁਰੂ ਤੇ ਵਿਸ਼ਵਾਸ ਕਰਕੇ ਸਹਿਣ ਦਾ ਅਪਣਾ ਲੈਂਦਾ, ਦੇਖਦੇ ਹਾਂ ਕਿਹਦਾ ਜਿਗਰਾ ਤਕੜਾ ਨਿਕਲਦਾ। ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਤਸ਼ੱਦਦ ਤੁਸੀਂ ਦੇਖ ਹੀ ਰਹੇ ਹੋ, ਹੁਣ ਸਾਹਮਣੇ ਆ ਰਿਹਾ ਹੈ, ਤੇ ਪਤਾ ਤਾਂ ਕੌਮ ਨੂੰ ਪਹਿਲਾਂ ਹੀ ਆ ਸਭ ਕੁਛ। ਤੇ ਜਦੋਂ ਜ਼ਾਲਮ ਨੇ ਕਿਹਾ ਭਾਈ ਸਾਹਿਬ ਨੂੰ ਵੀ 25,000 ਲਾਸ਼ਾਂ ਦਾ ਜਵਾਬ ਮੰਗਣਾ ਬੰਦ ਕਰ ਦੇ, ਉਹ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ। ਕਹਿੰਦਾ ਫਿਰ ਜੇ ਮੈਂ ਦਿਆਂਗਾ ਤਾਂ 25,000 ਇੱਕ ਦਾ ਦਿਆਂਗਾ, ਵੀ ਇੱਕ ਤੇਰਾ ਵੀ ਵਿੱਚੇ ਜਵਾਬ ਦਿਆਂਗਾ ਮੈਂ। ਉਹ ਕਹਿੰਦਾ ਦੇ ਲੈ। ਤਸ਼ੱਦਦ ਦੀ ਵਾਹ ਲਗਾ ਦਿੱਤੀ ਉਹਨੇ, ਪਰ ਉਸ ਗੁਰਸਿੱਖ ਨੂੰ ਉਹਦੇ ਅਕੀਦੇ ਤੋਂ ਪਿੱਛੇ ਨਹੀਂ ਹਟਾ ਸਕਿਆ। ਇਹ ਕਲਾ ਹਰ ਸਿੱਖ ਤੇ ਵਰਤਦੀ ਹੈ ਮਹਾਰਾਜ ਜੀ ਦੇ। ਔਰ ਇੱਕ ਬੇਨਤੀ ਹੋਰ ਕਰਦੇ ਹਾਂ, ਜਿਹਦੇ ਤੋਂ ਮਹਾਰਾਜ ਸੇਵਾ ਲੈਂਦੇ ਆ, ਚਾਹੇ ਉਹ ਅੰਮ੍ਰਿਤਧਾਰੀ ਹੋਵੇ ਚਾਹੇ ਗੈਰ ਅੰਮ੍ਰਿਤਧਾਰੀ ਹੋਵੇ, ਜੇ ਕਿਸੇ ਤੋਂ ਸੇਵਾ ਲੈਂਦੇ ਆ ਮਹਾਰਾਜ ਤਾਂ ਉਹ ਹਰ ਇੱਕ 'ਤੇ ਹੀ ਵਰਤਦੀ ਹੈ ਫਿਰ ਕਲਾ।

ਡੁਲਾ ਜਾਏ। ਇਹ ਮਹਾਰਾਜ ਦੀ ਔਰ ਮਹਾਰਾਜ ਦੇ ਪ੍ਰੇਮ ਦੀ ਡੋਰ ਇੱਕ ਐਸੀ ਹੈ। ਭਗਤਾਂ ਦੀ ਬਾਣੀ ਚ ਬਚਨ ਆਉਂਦਾ, ਕਹਿੰਦੇ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਕਹਿੰਦੇ ਕੀ ਹੋ ਗਿਆ ਜੇ ਸਰੀਰ ਟੁਕੜੇ ਟੁਕੜੇ ਹੋ ਗਿਆ, ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਪਰ ਜੇ ਤੇਰੇ ਪ੍ਰੇਮ ਵਾਲੀ ਡੋਰ ਹੈ ਨਾ ਜਿਹੜੀ ਮੇਰੇ ਦਿਲ ਚ ਬੱਝੀ ਹੋਈ ਹੈ ਮਹਾਰਾਜ, ਜੇ ਉਹ ਲੱਗੇ ਨਾ ਵੀ ਟੁੱਟੂਗੀ, ਉਸ ਤੋਂ ਪਹਿਲੇ ਦਿਲ ਪਾਟਣ ਨੂੰ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਇਆ ਪ੍ਰੇਮ ਦੀ ਖੇਡ। ਮਹਾਰਾਜ ਜੀ ਕਹਿੰਦੇ ਇਹ ਮਨ ਹੀ ਤੇ ਮਨ ਮਾਨਿਆ, ਅੰਦਰੋਂ ਹੀ ਬਣ ਜਾਂਦੀ ਹੈ ਬਸ ਗੱਲ, ਮਨ ਤੋਂ ਹੀ ਮਨ ਮੰਨ ਜਾਂਦਾ। ਸ਼ਬਦ ਨਾਲ ਇੰਨਾ ਪਿਆਰ ਪੈ ਜਾਂਦਾ, ਗੁਰ ਕਾ ਸ਼ਬਦ ਅਪਾਰ, ਪਾਰਾਵਾਰ ਤੋਂ ਰਹਿਤ ਅਪਾਰ ਸ਼ਬਦ ਹੈ, ਅਪਾਰ ਹੀ ਪ੍ਰੇਮ ਪੈ ਜਾਂਦਾ ਮਹਾਰਾਜ ਜੀ ਦੇ ਸ਼ਬਦ ਨਾਲ। ਮਹਾਰਾਜ ਜੀ ਕਹਿੰਦੇ ਫਿਰ ਅੱਗੇ ਸੁਣੋ, ਇਹ ਸੱਜਣ ਮਿਲੇ ਨਾ ਵਿਛੜਾ, ਜੇ ਆਪ ਮੇਲੇ ਕਰਤਾਰ। ਫਿਰ ਇਹੋ ਜਿਹੇ ਸੱਜਣ ਮਿਲੇ ਵਿਛੜਦੇ ਨਹੀਂ ਮਹਾਰਾਜ ਤੋਂ। ਸਰੀਰ ਦਾ ਕੀ ਹੈ, ਸਰੀਰ ਆਉਂਦੇ ਜਾਂਦੇ ਰਹਿੰਦੇ ਹੈ, ਜੰਮਦੇ ਮਰਦੇ ਰਹਿੰਦੇ ਹੈ, ਪਰ ਜਿਹੜਾ ਕਰਤਾਰ ਦੀ ਬਖਸ਼ਿਸ਼ ਨਾਲ ਗੁਰੂ ਨਾਲ ਸਿੱਖ ਦਾ ਮੇਲਾ ਹੁੰਦਾ ਨਾ, ਉਹਨੂੰ ਫਿਰ ਕੋਈ ਵਿਛੋੜਨ ਦੀ ਤਾਕਤ ਨਹੀਂ ਰੱਖਦਾ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ, ਵਿਛੜਿਆ ਕਾ ਕਿਆ ਵਿਛੜਿਆ ਜਿਹਨਾਂ ਦੂਜਾ ਭਾਏ ਪਿਆਰ। ਇੱਕ ਉਹ ਵੀ ਨੇ ਜਿਹਨਾਂ ਨੂੰ ਮਹਾਰਾਜ ਦੇ ਦਰਸ਼ਨ ਦੀ ਪ੍ਰਤੀਤੀ ਨਹੀਂ ਆਉਂਦੀ, ਨਾ ਉਹ ਸ਼ਬਦ ਨੂੰ ਪਿਆਰ ਕਰਦੇ ਹੈ, ਨਾ ਉਹਨਾਂ ਚ ਰੁਚੀ ਜਾਗਦੀ ਹੈ ਦਰਸ਼ਨਾਂ ਦੀ। ਕਹਿੰਦੇ ਉਹ ਭਾਈ ਪਹਿਲਾਂ ਹੀ ਜਿਹੜੇ ਵਿਛੜੇ ਹੋਏ ਹੈ, ਉਹਨਾਂ ਦਾ ਹੋਰ ਕੀ ਵਿਛੜਨਾ, ਜਿਹਨਾਂ ਦਾ ਦੁਆਇਤ ਭਾਵਨਾ ਚ ਹੀ ਮਾਇਆ ਚ ਹੀ ਵਿਸ਼ੇ ਵਿਕਾਰਾਂ ਚ ਪ੍ਰੇਮ ਲੱਗਿਆ ਰਹਿੰਦਾ। ਹਰ ਮਨਮੁਖ ਸੇਤੀ ਦੋਸਤੀ, ਥੋੜੜਿਆਂ ਦਿਨ ਚਾਰ

ਦੋਸਤੀ ਹੁੰਦੀ ਹੈ ਨਾ ਥੋੜੇ ਜਿਹੇ ਦਿਨਾਂ ਦੀ ਹੁੰਦੀ ਹੈ। ਕਹਿੰਦੇ ਜਮਾ ਛਿੰਨ ਨਹੀਂ ਲੱਗਦੀ ਟੁੱਟਣ ਲੱਗਿਆਂ ਤੇ ਵਿਕਾਰ ਪੈਦਾ ਕਰਦੀ ਹੈ ਇਹ ਦੋਸਤੀ। ਉੱਦਾਂ ਹੀ ਸਵਾਰਥ ਜੇ ਕਰਕੇ ਬੰਦੇ ਜੁੜੇ ਹੁੰਦੇ ਆ, ਬੰਦੇ ਨਾਲ ਪਤਾ ਨਹੀਂ ਕਿੱਦਾਂ ਦੇ ਮਨ ਦਿਲ ਦਿਮਾਗ ਹੋ ਗਏ ਆ ਲੋਕਾਂ ਦੇ, ਵੀ ਟਾਰਗੇਟ ਰੱਖ ਕੇ ਬੰਦੇ ਨਾਲ ਆੜੀ ਪਾਉਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੱਟ ਖਾ ਲਓ, ਘੱਟ ਪਹਿਨ ਲਓ, ਘੱਟ ਹੰਡਾ ਲਓ, ਘੱਟ ਤਰੱਕੀ ਕਰ ਲਓ, ਪਰ ਇੱਦਾਂ ਦੇ ਗਿਰੇ ਜੇ ਜ਼ਮੀਰ ਵਾਲੇ ਬੰਦੇ ਨਾ ਬਣੋ ਕਦੇ। ਮਹਾਰਾਜ ਜੀ ਕਹਿੰਦੇ ਬੰਦੇ ਬਣਾਇਆ ਰੱਬ ਨੇ, ਘੱਟ ਤੋਂ ਘੱਟ ਬੰਦੇ ਤਾਂ ਬਣ ਕੇ

ਮੈਂ ਨਾ ਰੱਬ ਦਾ ਨਾਂ ਹੀ ਜਪਦੇ ਹੈ, ਕਹਿੰਦੇ ਉਹਨਾਂ ਨਾਲ ਕਾਹਦੀ ਦੋਸਤੀ ਕਰਨੀ ਪਈ ਜਿਹੜੇ ਰੱਬ ਨੇ ਆਪ ਹੀ ਭੁਲਾਏ ਹੋਏ ਆ। ਜਿਹੜਾ ਵਾਹਿਗੁਰੂ ਦਾ ਭੈ ਨਾ ਬਈ, ਇਹ ਸਭ ਕੁਝ ਸੈੱਟ ਰੱਖਦਾ। ਜਿਹਦੇ ਅੰਦਰ ਰੱਬ ਦਾ ਭੈ ਹੁੰਦਾ ਉਹ ਕਿਸੇ ਨਾਲ ਵਧੀਕੀ ਨਹੀਂ ਕਰਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਨਾਲ ਧੱਕਾ ਨਹੀਂ, ਕਿਸੇ ਨਾਲ ਛਲ ਨਹੀਂ, ਕਿਸੇ ਨਾਲ ਫਰੇਬ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਦੋਸਤੀ ਵੀ ਐਸੇ ਬੰਦੇ ਨਾਲ ਕਰੋ, ਚੰਗੇ ਰਹੋਗੇ, ਰੱਬ ਵਰਗੇ ਹੀ ਬਣ ਜਾਓਗੇ। ਮਹੱਲਾ ਤੀਜਾ, ਇਹ ਸ਼ਬਦ ਸਤਸੰਗ ਜੀ ਜਿਹੜਾ ਅੱਜ ਦਾ ਸ਼ਬਦ ਹੈ ਇਹਦੀ 40 ਮਿੰਟਾਂ 'ਚ ਵਿਆਖਿਆ ਹੋਣ ਵਾਲੀ ਨਹੀਂ ਹੈ। 2 ਘੰਟੇ ਮੰਗਦਾ ਘੱਟ ਤੋਂ ਘੱਟ ਸ਼ਬਦ, ਜੇ ਅੱਛੀ ਤਰ੍ਹਾਂ ਇੱਕ ਇੱਕ ਤੁੱਕ ਨੂੰ ਸਮਝ ਕੇ ਚੱਲਣਾ। ਸੋ ਚੱਲੋ, ਜੋ ਰਜਾ ਰੱਬ ਦੀ। ਮਹੱਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹਿ, ਤਿੰਨ ਕਹਿ ਹਾਂ ਸਦ ਬਲਿਹਾਰੈ ਜਾਉ। ਮਹਾਰਾਜ ਜੀ ਕਹਿੰਦੇ ਇੱਕ ਜਿਹੜੇ ਹਰ ਵੇਲੇ ਵਾਹਿਗੁਰੂ ਦੇ ਰੰਗ 'ਚ ਰੰਗੇ ਰਹਿੰਦੇ ਆ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਆਪਣਾ ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ, ਸਰੀਰ ਮਨ ਧਨ ਸਭ ਅਰਪਣ ਕਰਦਿਆਂ ਚਰਨਾਂ 'ਚ ਝੁੱਕ ਝੁੱਕ ਕੇ ਸਲਾਮ ਕਰਾਂ, ਨਮਸਕਾਰ ਕਰਾਂ ਉਹਨਾਂ ਦੇ। ਹੁਣ ਤਾਂ ਕਹਿਣ ਲੱਗ ਪਿਆ ਨਾ ਜੀ, ਸਿੱਖ ਕਿਸੇ ਨੂੰ ਨਮਸਕਾਰ ਹੀ ਨਹੀਂ ਕਰ ਸਕਦਾ। ਇਹਨਾਂ ਦਾ ਜਿਹੜੇ ਨਾਸਤਿਕ ਮਤੀਏ ਜੇ ਤੁਰੇ ਫਿਰਦੇ ਆ ਨਾ, ਅੱਗੇ ਅੱਗੇ ਬੱਸ ਚੱਲਣਾ, ਇਹਨਾਂ ਨੇ ਕਹਿਣਾ ਆਪਣੀ ਬੇਬੇ ਨੂੰ ਮੱਥਾ ਵੀ ਨਹੀਂ ਟੇਕਣਾ, ਆਪਣੇ ਬਾਪੂ ਦੇ ਪੈਰੀ ਹੱਥ ਵੀ ਨਹੀਂ ਲਾਉਣੇ। ਮਹਾਰਾਜ ਜੀ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਨਾ, ਮੈਂ ਨਿਮ ਨਿਮ ਕੇ ਉਹਦੇ ਚਰਨਾਂ 'ਤੇ ਨਮਸਕਾਰ ਕਰਾਂ। ਜਿਹੜਾ ਰੱਬ ਦੇ ਰੰਗ 'ਚ ਰੰਗਿਆ ਹੋਇਆ, ਅਦਬ ਸਿਖਾ ਰਹੇ ਆ ਮਹਾਰਾਜ। ਕਿਉਂ? ਕਿਉਂਕਿ ਜਿਹੜੇ ਰੱਬ ਦੇ ਬਖਸ਼ਿਆਂ ਦਾ ਅਦਬ ਕਰਦੇ ਆ ਨਾ, ਉਹਨਾਂ ਦਾ ਅਦਬ ਰੱਬ ਕਰਦਾ ਹੈ, ਔਰ ਜਿਹੜੇ ਰੱਬ ਦੇ ਬਖਸ਼ਿਆਂ ਦੀ ਤੌਹੀਨ ਕਰਦੇ ਆ, ਉਹਨਾਂ ਦੀ ਮਿੱਟੀ ਪਲੀਤ ਵੀ ਰੱਬ ਕਰਦਾ। ਫਿਰ ਦੇਖ ਲਓ ਇਤਿਹਾਸ ਪੜ੍ਹ ਕੇ, ਭਗਤ ਪ੍ਰਹਿਲਾਦ ਜੀ ਦਾ ਹਰਨਾਕਸ਼ ਪਿਓ ਹੀ ਸੀ, ਜਦ ਦੇਖਿਆ ਵੀ ਮੇਰੇ ਭਗਤ ਨੂੰ ਜਮਾਂ ਹੀ ਤਲਵਾਰ ਹੀ ਕੱਢ ਲਈ ਇਹਨੇ ਮਾਰਨ ਲਈ, ਕਹਿੰਦੇ ਲੈ ਫਿਰ ਹੁਣ ਤੂੰ ਮਾਰ ਕੇ ਦਿਖਾ ਦੀ ਫਿਰ। ਸੋ ਮਹਾਰਾਜ ਜੀ ਨੇ ਚੌਪੜੀ ਸਾਹਿਬ 'ਚ ਇੱਕ ਬਚਨ ਕੀਤਾ ਹੈ। ਮਹਾਰਾਜ ਜੀ ਕਹਿੰਦੇ ਪੂਰੀ ਬਾਣੀ 'ਚ ਕਦੇ ਕਿਤੇ ਵੀ ਐਸਾ ਬਚਨ ਨਹੀਂ ਆਉਂਦਾ ਕਿ ਰੱਬ ਕਦੇ ਦੁਖੀ ਵੀ ਹੁੰਦਾ, ਕਿਤੇ ਪੂਰੀ ਬਾਣੀ 'ਚ ਕਿਤੇ ਵੀ ਬਚਨ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਰੱਬ ਦੁਖੀ ਹੁੰਦਾ ਕਦੋਂ? ਸੰਤਨ ਦੁੱਖ ਪਾਏ ਤੇ ਦੁਖੀ। ਜੇ ਕੋਈ ਉਹਦੇ ਪਿਆਰਿਆਂ ਨੂੰ ਦੁਖੀ ਕਰੇ ਫਿਰ ਉਹ ਹੋ ਜਾਂਦਾ, ਤੇ ਜੇ ਉਹ ਦੁਖੀ ਹੋ ਜੇ ਤੇ ਫਿਰ ਸਮਝ ਲਓ ਬੰਦੇ ਦਾ ਬਿਸਤਰਾ ਗੋਲ ਹੈ, ਹਰਨਾਕਸ਼ਾਂ ਨੂੰ ਸਮਾਂ ਨਹੀਂ ਵਿਸਥਾਰ 'ਚ ਜਾਣਦਾ।

ਅਦਬ ਕਰਨਾ ਰੱਬ ਦੇ ਪਿਆਰਿਆਂ ਦਾ। ਕਹਿੰਦੇ ਉਹਨਾਂ ਨੂੰ ਮਿਲਿਆ ਮਨ ਚ ਸੰਤੋਖ ਆ ਜਾਂਦਾ, ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ, ਐਸਾ ਊਰਾ ਹੁੰਦਾ ਉਹਨਾਂ ਦਾ, ਪ੍ਰਭਾਵ ਹੀ ਇਹੋ ਜਿਹਾ ਹੁੰਦਾ ਰੱਬ ਦੇ ਬਖਸ਼ਿਆਂ ਦਾ।

ਰੰਗਾਂ ਨਾਲ ਸਾਡਾ ਮਨ ਵਿਖੜ ਜਾਂਦਾ। ਸੱਚੇ ਸੋ ਲਿਵ ਲਾਏ, ਉਹਨਾਂ ਦੀ ਲਿਵ ਸੁਰਤ ਵਾਹਿਗੁਰੂ ਨਾਲ ਜੁੜੀ ਹੁੰਦੀ ਹੈ, ਉਹਨਾਂ ਦੇ ਪ੍ਰਭਾਵ ਕਰਕੇ ਸਾਡੀ ਵੀ ਜੁੜ ਜਾਂਦੀ। ਪੌੜੀ ਤਿਸ ਗੁਰ

ਗ੍ਰਸਣ ਲੱਗਦਾ ਲੱਗਿਆ, ਬਸ ਅੱਗੇ ਆ ਕੇ ਛਡਾ ਲੈਂਦਾ, ਫਿਰ ਪਕੜਨ ਨਹੀਂ ਦਿੰਦਾ। ਵਿਕਾਰ ਦੀ ਕੀ ਮਜਾਲ ਹੈ ਕਿਸੇ ਦੀ ਵੀ ਹੋਵੇ, ਬੱਚਾ ਰੱਬ ਦਾ ਬਣਿਆ ਹੋਇਆ, ਆਪਣੀ ਹਉਮੈ ਹੈਂਕੜ ਸਭ ਕੁਛ ਛੱਡੀ ਹੋਵੇ, ਫਿਰ

ਦੁਨੀਆਂ ਦੀ ਲਹਿਰਾਂ ਨੇ ਜੰਜੀਰਾਂ ਤੋੜ ਦਿੱਤੀਆਂ, ਲੋਹੇ ਦੀਆਂ ਬੇੜੀਆਂ ਲਹਿਰਾਂ ਨੇ ਤੋੜੇ, ਵਾਹਿਗੁਰੂ ਦੀ ਕਲਾ ਨੇ ਤੋੜੀਆਂ, ਤੇ ਲਹਿਰ ਚ ਤਾਕਤ ਆ ਗਈ। ਨਿੱਕੀ ਕੀਰੀ ਮਹਿਕਲ ਰਾਖਾ ਭਸਮ ਕਰੈ ਲਸ਼ਕਰ ਕੋਟ ਲੱਖ, ਤਿਸ ਗੁਰ ਕਾ ਸਾਵਾਸ ਹੈ ਜਿਨ ਹਰ ਸੋਜੀ ਪਾਈ। ਕਹਿੰਦੇ ਮੈਂ ਉਹਨਾਂ ਤੋਂ ਵਾਰ ਵਾਰ ਬਲਿਹਾਰ ਜਾਂਦਾ ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਦੀ ਸੋਝੀ ਬਖਸ਼ੀ ਹੈ। ਨਾਨਕ ਗੁਰਬਿਟੋ ਵਾਰਿਆ, ਮੈਂ ਉਹਨਾਂ ਤੋਂ ਆਪਣਾ ਆਪ ਵਾਰਦਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਨ ਹਰ ਨਾਮ ਦੀਆ, ਜਿਨ੍ਹਾਂ ਨੇ ਆਪਣਾ ਨਾਮ ਦਿੱਤਾ ਮੈਨੂੰ ਔਰ ਮੇਰੇ ਮਨ ਦੀ ਆਸ ਪੁਰਾਈ, ਆਸ ਪੂਰੀ ਕਰ ਦਿੱਤੀ ਹੈ, ਨਿਬੇੜ ਦਿੱਤੇ ਨੇ ਝੰਝਟ। ਅੰਮ੍ਰਿਤ ਦਾ ਪਿਆਲਾ ਮਹਾਰਾਜ ਜੀ ਕਹਿੰਦੇ ਸਾਡੇ ਹਿਰਦੇ ਨੂੰ ਪਿਆਲ ਕੇ ਭਰ ਦਿੱਤਾ ਹੈ ਲਵਾ ਲਵ ਅੰਮ੍ਰਿਤ ਦੇ ਨਾਲ। ਰੱਬ ਦੇ ਗੁਣ ਗਾਉਂਦੇ ਆ, ਰੱਬ ਦਾ ਰੂਪ ਹੋ ਗਏ ਆ। ਜਿਨ੍ਹਾਂ ਨੇ ਐਸੀ ਦਾਤ ਬਖਸ਼ੀ ਹੈ ਉਹਨਾਂ ਤੋਂ ਮੈਂ ਆਪਣਾ ਆਪ ਕੁਰਬਾਨ ਕਰਦਾ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਚਾਰੋ ਵਾਜੇ ਪੰਜ ਸ਼ਬਦ ਕਰ ਸਪੰਜ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਧ ਵਾਸ ਕੀਤੇ ਤੁਰ ਕਰਮ ਪਾਇਆ ਤੁਜਿਨ ਕਹਿ ਨਾਨਕ ਤੈ ਸੁਖੋਆ

ਸੰਨਿਆਸ ਜਿਉ ਪਿੰਡ ਸਾਂਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਣ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਿਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਹਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨਿਮ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ
ਰਹਿਣ ਸੁੱਖਾਂ ਨਾਲ ਬਤੀਤ ਹੋਈ। ਆਇਆ ਦਿਨ ਆਪਦੇ ਪਾਣੀ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਕਰਨ ਸਿੰਘ ਨੂੰ ਤੰਦਰੁਸਤੀ ਮਿਲਣ ਤੇ ਪਰਿਵਾਰ ਵੱਲੋਂ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਕਿਰਪਾ ਕਰਨੀ ਭਾਈ ਕਰਨ ਸਿੰਘ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ ਸੱਚੇ ਪਾਤਸ਼ਾਹ ਜੀ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ। ਅਰਸ਼ਦੀਪ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। 20 ਘੰਟੇ ਦੇ ਪ੍ਰੋਗਰਾਮ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਹਨ। ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸਭ ਸੰਗਤਾਂ ਨੇ ਤਿੰਨੋਂ ਦਿਨ ਹੀ ਹਾਜ਼ਰੀਆਂ ਭਰਨੀਆਂ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।

Vaheguru, Vaheguru, Vaheguru.

Why,

Vaheguru, Vaheguru, Vaheguru, Vaheguru.

Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

Bye.

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bahindra,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

Bye.

Bye.

Bye.

Mahindra, Mahindra, Mahindra, Mahindra, Mahindra.

Bye.

by

Bye.

Mike.

Bye.

Bye.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਮੇ ਆਉ ਜਾਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾ ਮਾਇਆ ਮੋਹ ਭਰਮ ਭੈ ਭੂਲੇ ਸੁਤ ਤਾਰਾ ਸਿਉ ਪ੍ਰੀਤ ਲਗਾਏ ਏਕ ਉਤਮ ਪੰਥ ਸੁਣਿਓ ਗੁਰ ਸੰਗਤ ਤੈ ਮਲਕਤ ਜਮ ਤਰਾਸ ਹਟਾਈ ਇਹ ਅਰਦਾਸ ਪਾਠ ਕੀਰਤ ਜੀ ਗੁਰੂ ਰਾਮਦਾਸ ਰਾਖੋ ਸਰਨਾ ਇੱਕ ਅਰਦਾਸ ਪਾਠ ਕੀਰ ਗੁਰੂ ਰਾਮਦਾਸ ਰਾਖੋ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਅਜੂਨੀ ਸਹਿਬਾ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

सकल द्वार को छाड़ कर गए द्वार द्वार।

राम महेश सिद्ध।